ਸਤਨਾਮ ਵਾਹਿਗੁਰੂ ਸਾਹਿਬ ਜੀ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਖ ਸੁਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛੜਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾ ਹਉ ਕਰੀ ਨ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ

ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸ

ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪਰਗਾਸ।

ਇੱਕੋ ਪੁਰਖ ਸਮਾਣਾ, ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਧ ਬਿਨ ਅਵਰ ਨ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵਹਿ ਜੋ ਸੇਵਹਿ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵਹਿ ਹਰ ਧਿਆਵਹਿ ਤੁਧ ਜੀ, ਸੇ ਜਨ ਜੁਗ ਮਹਿ ਸੁਖਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਟੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ,

ਰੰਗ ਮਾਇਆ ਕਹਿ ਰਹਾਉ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸਰਮਾ, ਜਪ ਤਪ ਸੰਜਮ

ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦਕਰਕ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਰਕ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ।

सत्संग जी, बोलो जी। वाहेगुरु। एक ओंकार श्री वाहेगुरु जी की फतेह। श्री भगवती जी सहाय वासी भगवती पैसे दसवीं प्रथम भगवती समर कहे गुरु नानक रही त्याय फिरंकित गुरते अमरदास रामदास सहाय अर्जुन हर गोबिंद सिमरो श्री हर राय श्री हर कृष्ण त्याग से सब दुख जाए। तेग बहादुर सिमरया कर्ण उन दयावताए सब थाई हुए सहाय दसवें पातशाह गुरु गोबिंद सिंह जी महाराज सब थाई हुए सहाय दसा पातशाह के पुत्र आत्मक स्वरूप साहब श्री गुरु ग्रंथ साहब के पाठदार दाते अंतर के घर सत बोलो जी। वाहेगुरु। ਕੀ ਬਨਵਾਸ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਵੰਡ ਚੱਕਿਆ ਦੇ ਚਲਾਈ ਤੇ ਵਾਹੀ ਦੇ ਗੰਢੇਡ ਕੀਤਾ ਤੇ ਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਤੇ ਅੰਦਰ ਕੇ ਬੋਲੋ ਜੀ। ਵਾਹਿਗੁਰੂ। ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇ ਸੀ ਦਿੱਤੇ ਬੰਦ ਬੰਦ ਕਢਵਾਏ ਖੋਪਰੀਆਂ ਲਵਾਈਆਂ ਜਰਖਣੀਆਂ ਤੇ ਚੜੇ ਆਣੇ ਨਾ ਚੜਾਏ ਗਏ ਗੁਰਦੁਆਰਾ ਸਿਆਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਦੇਖੇ ਸਹਸਾ ਸਿੰਘ ਦਬਾਇਆ ਤਿੰਨਾਂ ਦੀ ਕਮਾਈ ਦਾ ਤੇ ਅੰਦਰ ਕੇ ਬੋਲੋ ਜੀ। ਵਾਹਿਗੁਰੂ। ਪੰਜਾਂ ਤਖਤਾਂ ਸਾਹਿਬ ਗੁਰਦੁਆਰਿਆਂ ਦਾ ਧਿਆਨ ਦਰ ਕੇ ਬੋਲੋ ਜੀ। ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਰਚਿਆ ਰਿਆਇਤ ਦੇਵ ਦੇ ਕੀ ਫਤਿਹ ਬਿਰਧ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੁਰਬਾਨੀ ਬੋਲੋ ਜੀ। ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਕਿਉਂਕਿ ਆ ਚੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਿਆ ਜੈਕਾਰ ਬੋਲੋ ਜੀ। ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਕੇ ਰਾਖੇ ਆਪ ਵਾਹਿਗੁਰੂ। ਗੁਰੂ ਗਰੀਬ ਰਿਵਾਜ ਪੰਥ ਸਦਾ ਸਿਆਜ ਦਿੱਤਾ ਜੀਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਵਿਛੋੜਿਆ ਗਿਆ ਦਰਸ਼ਨ ਅਟਵਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ। ਇਹ ਨਿਓਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰਦਾਰ ਜੀ ਹੋ ਦੋਏ ਕਰ ਜੋੜ ਕਰੋ ਅਰਦਾਸ ਤੁਸ ਭਾਵੇ ਤਾਣੇ ਰਾਸ। ਗਰੀਬ ਨਿਵਾਸ ਜੀ ਆਪ ਦੇ ਚੰਨ ਕਾਮਨਾ ਅਰਦਾਸ ਦਿੱਤਾ ਜਾਣ ਬਖਸ਼ਿਸ਼ ਕੀਤੀ ਹੈ ਅੱਧ ਚਾਨਾ ਪਿੱਤਰ ਗੁਰਬਾਣੀ ਸੁਖਮ ਸਾਧੂ ਸੰਪੂਰਨ ਪਾਠ ਦਿੱਤਾ ਐਸ ਵੇਲੇ ਸੰਧਿਆ ਸਮਾਂ ਜਾਣ ਕੇ ਆਪ ਦੇ ਚਾਨਾ ਸੋਧਦਾਰ ਰਹਿ ਰਹਾ ਸਾਧ ਪਾਠ ਕਿਧਰ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜ੍ਹੀ ਬਾਣੀ ਸੋਧ ਕੇ ਸੱਚ ਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਇਨਸਾਨ ਦੀ ਕਿਰਪਾ ਤਾਂ ਕਰੋ ਜੀ ਅੱਗੋਂ ਤੋਂ ਸ਼ੋਧ ਤੇ ਪਿੱਤਰ ਬਾਣੀ ਟਾਲ ਦੀ ਮਜ਼ਬੂਤੀ ਬਖਸ਼ਿਸ਼ ਕਰੋ। ਗਰੀਬ ਨਿਵਾਜ ਇਸ ਖੁਸ਼ੀ ਵਿੱਚ ਆਪ ਦੀਆਂ ਮੱਖੀਆਂ ਦਾਤਾਂ ਵਿੱਚੋਂ ਪਿੱਤਰ ਕੜਾਪ ਸਾਰੀ ਦੇਗਾਂ ਤਿਆਰ ਕਰਕੇ ਹਾਲ ਦਿੱਤਾ ਆਪ ਜੀ ਭੋਗ ਲਾਓ ਸ਼ੀਰ ਪ੍ਰਸਾਦ ਸਾਹ ਸੰਗਤ ਦੀ ਰਚਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਗਰੀਬ ਨਿਵਾਜ ਕਿਰਪਾ ਕਰੋ ਆਪ ਦੀ ਮੱਖੀਆਂ ਦਾਤਾਂ ਜੋ ਲੰਗਰਾਂ ਚੁੱਟ ਸਵਾਰੀਆਂ ਪ੍ਰਵਾਨ ਕਰਨੀ ਆਪਦੇ ਚਰਨਾਂ ਸੇਵਾ ਕਰਦੇ ਸਾਰੇ ਪਿਆਰੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਦਿਕਰਾਂ ਬਖਸ਼ੋ ਅਤੇ ਸਦਾ ਇਸ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਮੈਂ ਕਿਰਪਾ ਤਾਂ ਕਰੋ ਗਰੀਬ ਨਿਵਾਜ ਕਿਰਪਾ ਕਰੋ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਦਰ ਦੀਆਂ ਸਾਫ ਸੰਗਤਾਂ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸੰਗਤਾਂ ਦਾ ਦਰ ਤੇ ਤਿਰ ਫੁਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗਰੀਬ ਨਿਵਾਜ ਕਿਰਪਾ ਕਰੋ ਸੇ ਕੌਮ ਖਾਲਸਾ ਪੰਥ ਨੂੰ ਏਕ ਦਾ ਸਵਾਗਤ ਪਿਆਰ ਦੀ ਬਖਸ਼ੀ ਕਰਕੇ ਸਤ ਨੋਏ ਦਾਸ ਬਖਸ਼ੋ ਚੰਨਾ ਜੁੜੋ ਗਵਾਨ ਦਾ ਪਿਆਰ ਬਖਸ਼ੀ ਕਰਕੇ ਹਰ ਮੈਦਾਨ ਦੁਆਨ ਫਤ ਬਖਸ਼ ਕਰਦਾ ਕਰੋ ਜੀ ਗਰੀਬ ਨਿਵਾਜ ਕਿਰਪਾ ਕਰੋ ਦੂਰ ਦਰਕਾਰ ਬੈਠੀਆਂ ਲਾਈਵ ਕਰਤਾ ਕੀਤੇ ਸ਼ਰਮਣ ਕਰੀਆਂ ਸਾਰੀ ਸੰਗਤਾਂ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸਤਾਰਾ ਆਪਣੀ ਕਿਰਪਾ ਕੀਤੀ ਸੰਗਤਾਂ ਉਦਮ ਬਖਸ਼ੇ ਸੰਗਤਾਂ ਦੇ ਚੰਨ ਧੰਨਵਾਦ ਕਰਦੇ ਸ਼ੁਕਰੀਆ ਅਦਾ ਕਰਦੇ ਹਾਂ ਬੇਤ ਮਹਾਰਾਜ ਗੁਰੂ ਘਰ ਨੂੰ ਗੁਰਦਾਰ ਸੇਵਾ ਸੰਗਤ ਹਰ ਸੰਗਤਾਂ ਮਾਇਆ ਪੇਟਾ ਕਾਰੀ ਚੰਨ ਪ੍ਰਵਾਨ ਕਰੋ ਪਛਾਤਿਆਂ ਕਮਾਈਆਂ ਸਰਲ ਕਰੋ ਕੱਜ ਵੱਧ ਵਧਤਾ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਭਨਾਂ ਦਾ ਪੂਰੀਆਂ ਕਰੋ ਜੀ ਤਾਲ ਮਿਹਨਤ ਕਰਿਆਓ ਸੇਵਾ ਪ੍ਰਵਾਨ ਕਰੋ ਭੁਲਤ ਕਮੀ ਮਾਹੀ ਬਖਸ਼ੋ ਪਵਿੱਤਰ ਹੁਕਮਨਾਮੇ ਬਖਸ਼ੇ ਕਰਕੇ ਬ੍ਰਹਮ ਅੱਜ ਦੇ ਸ਼ਾਮਾਂ ਦੀ ਕਥਾ ਕੀਰ ਬਾਈ ਰਮਤਾ ਵਾਸਤੇ ਆਗਾ ਬਖਸ਼ੋ ਰਹਿੰਦੇ ਕਾਲ ਸਵਾਰ ਕੇ ਚੰਨ ਪ੍ਰਵਾਨ ਦੀ ਬਣਾਓ ਸੇ ਹੀ ਪਿਆਰੇ ਮੈਨੂੰ ਜਿਹੜੇ ਬ੍ਰਹਮ ਦਾ ਨਾਮ ਜਿੱਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਪ੍ਰਭਾਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

ਬਜੇ ਸ਼ਨ ਜੋ ਵਾਹਿਗੁਰੂ ਨਾਮ ਜਹਾਜ ਹੈ ਜੜੇ ਦੋ ਤਰੇ ਪਾ ਜੋ ਸ਼ਰਦਾ ਕਰ ਸੇਮ ਦੇ ਗੁਰੂ ਪਾਰੇ ਉਤਾਰਨ ਖੰਡਾ

गुरमुख सुख फल परम रस, सहज समाद साध संग जानी।

ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਪਹਿਲਾ ਛੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਤੀਰਥ ਨਾਵਣ ਜਾਉ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ।

ਮੈਂ ਤਾਂ ਦੀਵਾਨ ਤੂੰ ਹੈ ਮੇਰੇ ਸਵਾਮੀ ਮੈਂ ਤੁਹਾਡੇ ਅੱਗੇ ਅਰਦਾਸ ਮੈਂ ਹੋਰ ਥਾਂ ਨਾ ਹੀ ਜਿਸ ਪੈ ਕਰਾਂ ਬੇਨਤੀ ਮੇਰਾ ਦੁੱਖ ਸੁੱਖ ਤੋਂ ਜੀ ਪਾਸ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਰਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਰਾਹੀ ਬਾਣੀ ਇਹ ਪਾਠ ਕਥਾ ਕੀਰਤਨ ਸਰਵਨ ਕਰਕੇ ਸਾਹਿਬਾਂ ਦੀਆਂ ਬਖਸ਼ਾਂ ਲੈ ਰਹੀ ਪਰਮ ਸਤਿਕਾਰਯੋਗ ਸਤਸੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਉਪਾਗੋ ਜੀ ਅਰਦਾਸ ਤੋਂ ਉਪਰੰਤ ਆਪ ਜੀ ਨੇ ਬੜਾ ਸੁੰਦਰ ਹੁਕਮਨਾਮਾ ਸਰਵਨ ਕੀਤਾ ਹੈ। ਤੀਸ ਨਾਮ ਜਾਓ ਤੀਸ ਨਾਮ ਹੈ ਤੀਸ ਸ਼ਬਦ ਵਿਚਾਰ ਅੰਤਰ ਗਿਆਨ ਹੈ। ਸੋ ਗੁਰੂ ਕਿਰਪਾ ਕਰੀ ਸਾਨੂੰ ਉਸਦੇ ਉਪਦੇਸ਼ ਦੇ ਚਰਨ ਦੀ ਸਮਰਥ ਬਖਸ਼ੀ। ਹੁਣ ਕੁਝ ਇੱਕ ਸੂਚਨਾਵਾਂ ਜੀ। ਇੱਕ ਤੇ ਹਰ ਰੋਜ਼ ਦੀ ਤਰ੍ਹਾਂ ਹੈ ਕਿ ਆਪਾਂ ਦਸਵੰਧ ਕੱਢ ਕੇ ਇਹਦੇ ਜਿਹੜੇ ਬਣ ਰਹੀ ਹੈ ਬਿਲਡਿੰਗ ਨੌਰਥ ਅਤੇ ਸਾਊਥ ਹਾਲ ਦੀ ਉਸ ਵਿੱਚ ਹਿੱਸਾ ਪਾ ਕੇ ਗੁਰੂ ਦੀਆਂ ਬਖਸ਼ਾਂ ਲਈਏ, ਸਭ ਨੂੰ ਬੇਨਤੀ ਹੈ। ਦੂਸਰਾ ਹੈ ਜੀ, ਜੋ ਘਰਾਂ 'ਚ ਆਪਾਂ ਨੇ ਸਰਬੱਤ ਦੇ ਭਲੇ ਲਈ ਸਹਿਜ ਪਾਠ ਰੱਖੇ ਨੇ ਉਹਨਾਂ ਦੇ ਭੋਗ ਆਉਂਦੇ ਐਤਵਾਰ ਇੱਥੇ ਮੇਨ ਹਾਲ ਵਿੱਚ ਸਵੇਰੇ 10 ਵਜੇ ਪੈਣੇ ਨੇ ਜੀ। ਆਰੰਭ ਹੋਣੇ 10 ਤੋਂ ਪਹਿਲਾਂ ਆਪ ਜੀ ਨੇ ਬਿਰਾਜਮਾਨ ਹੋ ਜਾਣਾ ਆ ਕੇ, ਤਾਂ ਕਿ ਆਪ ਜੀ ਉਸ ਵਿੱਚ ਹਾਜ਼ਰੀ ਭਰ ਸਕੋ। ਜਿਨ੍ਹਾਂ ਨੇ ਹਾਲੇ ਨਾਂ ਨਹੀਂ ਦਿੱਤੇ ਪਰ ਪੂਰੇ ਕਰ ਲਏ ਉਹ ਆਪਣਾ ਟੈਕਸਟ ਕਰ ਦੇਣ। ਫੋਨ ਨੰਬਰ ਹੈਗਾ 408-712-4145 408-712-4145। ਅਤੇ ਅੱਜ ਕੱਲ੍ਹ ਨੂੰ 18 ਜੂਨ ਨੂੰ ਹੈ ਜੀ ਸ਼ਹੀਦੀ ਵਾਲੀ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀ। ਸੋ ਸਵੇਰੇ ਸ਼ਾਮ ਦੇ ਰਸਮ ਲਈ ਕੀਰਤਨ ਦਰਬਾਰ ਹੋਣਗੇ। ਸਿੱਖ ਹੈਰੀਟੇਜ ਨਾਈਟ ਵੀ ਕੱਲ੍ਹ ਵੀ ਹੈ, ਕੱਲ੍ਹ ਨੂੰ ਸ਼ਾਮ ਨੂੰ 6:30 ਵਜੇ ਸੈਨਲ ਜਾਇੰਟਸੀ ਬੇਸਬਾਲ ਗੇਮ ਦੇ ਵਿੱਚ ਜਾ ਕੇ। ਅਤੇ ਇਸੇ ਸੰਬੰਧ ਵਿੱਚ 21 ਨੂੰ ਆਉਂਦੇ ਐਤਵਾਰ 21 ਜੂਨ ਨੂੰ ਮਿੰਨੀ ਕਾਨਫਰੰਸ ਵੀ ਹੋ ਰਹੀ ਹੈ ਜੋ 11:30 ਵਜੇ ਸ਼ੁਰੂ ਹੋ ਜਾਣੀ ਹੈ। ਇਸੇ ਸੰਬੰਧ ਵਿੱਚ ਹੀ ਆਪਾਂ ਉਹਨਾਂ ਦੀ ਹੀ ਉਚਾਰੀ ਹੋਈ ਬਾਣੀ ਸੰਤ ਗੁਰੂ ਅਰਜਨ ਦੇਵ ਜੀ ਦੀ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਰੋਜ਼ ਸ਼ਾਮ ਨੂੰ ਸੰਗਤੀ ਰੂਪ ਵਿੱਚ ਗੁਰੂ ਘਰ ਮੇਨ ਹਾਲ ਵਿੱਚ ਕੀਤੇ ਜਾਂਦੇ ਨੇ। ਅਤੇ ਉਸ ਲਈ ਬੇਨਤੀ ਹੈ ਸੰਗਤਾਂ ਨੂੰ, ਉਹ ਆਉਂਦੇ ਸ਼ਨਿਚਰਵਾਰ ਤੱਕ ਹੈ ਪ੍ਰੋਗਰਾਮ, ਕਿ ਉਹ ਜ਼ਰੂਰ ਆਪ ਜੀ 7:30 ਤੋਂ ਲੈ ਕੇ 9:45 ਵਜੇ ਤੱਕ ਉਸ ਵਿਸ਼ਾ ਜੀ ਭਰ ਕੇ ਬਖਸ਼ਾਂ ਲਓ ਜੀ। ਡਾਕਟਰ ਅਲੰਕਾਰ ਸਿੰਘ ਪਟਿਆਲਾ ਯੂਨੀਵਰਸਿਟੀ ਦੇ ਡੀਨ, ਉਹਨਾਂ ਨੇ 28 ਜੂਨ ਨੂੰ ਆ ਕੇ ਸਾਡੇ ਬਸ ਦੁਪਹਿਰ ਦੇ ਸਮੇਂ ਕੀਰਤਨ ਸਰਵਨ ਕਰਾਉਣਾ। ਸੰਗਤਾਂ ਨੂੰ ਨੋਟ ਕਰ ਲਓ, ਜੂਨ 26-27 ਨੂੰ ਸ਼੍ਰੀ ਸ਼ੰਕਰ ਅਤੇ ਇਲਾਕਾ ਨਿਵਾਸੀਆਂ ਵੱਲੋਂ ਧੰਨ ਧੰਨ ਗੁਰੂ ਅਰਜਨ ਦੇਵ ਜੀ ਦਾ ਵਿਆਹ ਦਾ ਪੁਰਬ ਮਨਾਇਆ ਜਾ ਰਿਹਾ ਜੀ। 3 ਦਿਨ ਇਲਾਹੀ ਬਾਣੀ ਦੇ ਅਖੰਡ ਪਾਠ ਦੇ ਨਾਲ ਗੁਰੂ ਕੇ ਲੰਗਰ ਦੀ ਸੇਵਾ ਉਹਨਾਂ ਵੱਲੋਂ ਹੋ ਰਹੀ ਹੈ। 30 ਜੂਨ ਨੂੰ ਆਇਆ ਜੀ ਪ੍ਰਕਾਸ਼ ਦਿਹਾੜਾ, ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ, ਮੀਰੀ ਪੀਰੋ ਅਤੇ ਮਾਲਕਤਾ ਜੀ ਦਾ। 3-4-5 ਨੂੰ ਨਾਮ ਸਿਮਰਨ ਕੈਂਪ ਵੀ ਲੱਗ ਰਿਹਾ ਜੀ ਲਾਇਬ੍ਰੇਰੀ ਦੇ ਵਿੱਚ। 4 ਜੁਲਾਈ ਨੂੰ ਇੰਡੀਪੈਂਡੈਂਸ ਡੇ ਹੈਗੀ ਹੈ ਅਤੇ ਸਪੈਸ਼ਲ ਕੀਰਤਨ ਆ ਸ਼ਾਮਾਂ ਦੇ ਸਮੇਂ, ਸੰਗਤਾਂ ਵੀ ਆ ਕੇ ਹਾਜ਼ਰੀ ਭਰਨਗੀਆਂ ਜੀ। ਆਓ ਹੁਣ ਪਹਿਲਾ ਕੀਰਤਨ ਕਰਨਗੇ ਭਾਈ ਸਾਹਿਬ ਹਰਪ੍ਰੀਤ ਸਿੰਘ ਜੀ ਅਤੇ ਉਹਨਾਂ ਦਾ ਜਥਾ, ਠੀਕ 6:50 ਤੱਕ, 6:50 ਤੋਂ 7:30 ਤੱਕ ਕਥਾ ਹੋਵੇਗੀ। ਭਾਈ ਸਾਹਿਬ ਭਾਈ ਸਿਕੰਦਰ ਸਿੰਘ ਜੀ ਸਕੱਤਰ ਸਿੰਘ ਜੀ ਨੇ ਆ ਕੇ ਕਥਾ ਕਰਨੀ ਹੈਗੀ ਹੈ। ਫਿਰ 7:30 ਵਜੇ ਤੋਂ ਸ਼ੁਰੂ ਹੋ ਕੇ 9:45 ਵਜੇ ਤੱਕ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਸੰਗਤੀ ਰੂਪ ਵਿੱਚ ਕੀਤੇ ਜਾਣੇ ਨੇ ਮੇਨ ਹਾਲ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਿਗੁਰੂ ਮਹਾਰਾਜ ਕਿਰਪਾ ਕਰਨ ਹੋਈਆਂ ਭੁੱਲਾਂ ਦੀ ਖਿਮਾ। ਆਓ ਅਗਲਾ ਸਮਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸੁਰਤੇ ਰਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ, ਰਾਜਗੁਣ ਦੇ ਕੀਰਤਨ ਤੇ ਕਥਾ ਸਰਵਣ ਕਰਕੇ, ਸਾਹਿਬਾਂ ਦੀ ਬਖਸ਼ਾਂ ਲੈ ਰਹੀ ਪਰਮ ਸਕਾਰ ਜੋ ਸਤਸੰਗ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਪਾਤਸ਼ਾਹ ਹਰਪ੍ਰੀਤ ਸਿੰਘ ਜੀ ਤੇ ਉਹਨਾਂ ਕੀਰਤਨ ਜਥਾ, ਜਿਹਨਾਂ ਨੇ ਆਪ ਜੀ ਨੂੰ ਰਾਜਬੰਡ ਦੇ ਕੀਰਤਨ ਸਰਵਣ ਕਰਵਾਏ ਨੇ। ਉਹਨਾਂ ਦਾ ਹਾਰਦਿਕ ਧੰਨਵਾਦ ਜੀ। ਹੁਣ ਆਪ ਜੀ ਨੂੰ ਪੰਥ ਮਹਾਨ ਵਿਦਵਾਨ ਤੇ ਕਥਾਕਾਰ ਸਤਿਕਾਰ ਯੋਗ ਗਿਆਨੀ ਸਕੱਤਰ ਸਿੰਘ ਜੀ ਕਥਾ ਸਰਵਣ ਕਰਾਉਣਗੇ 7:30 ਤੱਕ। 7:30 ਵਜੇ ਠੀਕ ਆਪਾਂ ਨੇ ਸ਼ੁਰੂ ਕਰਨਾ ਹੈ ਜੀ ਇਸ ਮੇਨ ਹਾਲ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਸੰਗਤੀ ਰੂਪ ਵਿੱਚ ਰੋਜ਼ ਦੀ ਤਰ੍ਹਾਂ, ਅਤੇ 9:45 ਤੱਕ ਇਹ ਪ੍ਰੋਗਰਾਮ ਹੁੰਦਾ। ਆਉਂਦੇ ਸ਼ਨਿਚਰਵਾਰ ਤੱਕ ਹੈ ਪ੍ਰੋਗਰਾਮ ਇਹ। ਸੰਗਤਾਂ ਨੂੰ ਬੇਨਤੀ ਹੈ ਆ ਕੇ ਹਾਜ਼ਰ ਕਰਕੇ ਲਾਹ ਲੈਣ ਲਈ। ਬਾਕੀ ਸੂਚਨਾ ਪਹਿਲਾਂ ਦੱਸੀਆਂ ਗਈਆਂ ਨੇ, ਸਮਾਂ ਨਹੀਂ ਲਾਉਣਾ ਉਹਨਾਂ 'ਤੇ ਮੈਂ। ਅਤੇ ਆਓ ਹੁਣ ਆਪਾਂ ਕਥਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਸਤਨਾਮ, ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ, ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹੇ ਜਨ ਨਾਨਕ, ਜਿਹਾ ਤੂੰ ਕਰਾਹੀਂ ਤਿਹਾ ਹਉ ਕਰੀ ਵਖਿਆਨ। ਵਾਹਿਗੁਰੂ ਜੀ

പൗടി നാമ നിറഞ്ജന നിർമല സുണ ഹൈ സുഖ ഹോയി സുണ സുണ മന വസായ ബൂജേ ജന കോയി ബഹന്ദിയാ ഉടദിയാ നാ വിസരൈ സാചാ സച സോയി ഭഗതാ കൌ നാമ ആധാര ഹൈ നാമേ സുഖ ഹോയി നാനക മന തൻ രവരയാ ഗുരമുഖ ഹര സോയി നാനക മന തൻ രവരയാ ഗുരമുഖ ഹര സോയി തന്ന തന്ന സത്ഗുരു സാഹിബ് ശ്രീ ഗുരു ഗ്രന്ഥ സാഹിബ് മഹാരാജ് ജി ദേ പാവന ഗോദി ച സഭായ മാൻ ഗുരു സവാരി വഡഭാഗി സാധ സംഗ ജിയോ കരോ രസന പവിത്ര ആഖോ വാഹിഗുരു ജി കാ ഖാലസാ വാഹിഗുരു ജി കീ ഫതേ. ഗുരു പാതശാഹ ജി ദീ രഹമത നാല കുജ പല സത്ഗുരു സച്ചേ പാതശാഹ ദീ പാവന ഹജൂരി ച സഭായമാന ഹോണ ദാ സഭാഗ മാലക നേ ബഖ്ശിശ് കീതാ ഹൈ. തുർക്കി ബാണി ദാ അമൃതമയ കീർത്തന ആപ് ശ്രവണ കര രഹേ സോ ഗുരൂ കേ കീർത്തനിയാ പാസോ. ഉപരന്ത രജാനാ ദീ തരാ 22-12 ദീ ജിഹੜੀ ലടീവാര വിചാര സത്ഗുരു സച്ചേ പാതശാഹ ദീ പാവന ഹജൂരി ശാമ നൂ ഹുന്ദീ ഹൈ. ഉസ തഹത് ਅੱਜ ਦਾ ਇਹ ਪਾਵਨ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ। ਤੁਰਕੀ ਬਾਣੀ ਦੇ ਹਰ ਸ਼ਬਦ ਦੀ ਤਰ੍ਹਾਂ ਇਸ ਸ਼ਬਦ ਵਿੱਚ ਵੀ ਸ਼ਹਿਨਸ਼ਾਹ ਨਿਰੰਕਾਰ ਦੇ ਨਾਮ ਦੀ ਗੱਲ ਕਰਦੇ ਨੇ ਤੇ ਨਾਲ ਹੀ ਨਾਮ ਜਿਸ ਦਾ ਜਪਿਆ ਜਾਣਾ ਉਸ ਪਰਵਰਤਗਾਰ ਦੀ ਅਸੀਮ ਸ਼ਕਤੀ ਦਾ ਜ਼ਿਕਰ ਕਰਦੇ ਨੇ ਜਿਹੜਾ ਸਾਰੀ ਕਾਇਨਾਤ ਨੂੰ ਪੈਦਾ ਕਰਦਾ ਹੈ। ਉਹਦੇ ਇਕੱਲੇ ਹੋਏ ਜੀਵ ਸੰਸਾਰ ਤੇ ਪੈਦਾ ਹੁੰਦੇ ਨੇ, ਸੱਦੇ ਸੰਸਾਰ ਤੋਂ ਉੱਠ ਕੇ ਤੁਰ ਜਾਂਦੇ ਨੇ। ਸੰਸਾਰ ਤੇ ਰਹਿੰਦਿਆਂ ਹੋਇਆਂ ਇਸ ਜੀਵ ਨੇ ਕੀ ਕਰਨਾ ਹੈ, ਕਿਵੇਂ ਜੀਵਨ ਨੂੰ ਸਫਲਿਆਂ ਕਰਨਾ ਹੈ, ਉਹਦੇ ਲਈ ਮਾਰਗ ਸਖੈਨ ਕਿਹੜਾ ਹੈ, ਇਹਦਾ ਜ਼ਿਕਰ ਇਸ ਪਾਵਨ ਸਤਿਗੁਰ ਸੱਚੇ ਪਾਤਸ਼ਾਹ ਨੇ ਸਲੋਕਾਂ ਵਿੱਚ ਅਤੇ ਪੌੜੀ ਵਿੱਚ ਕੀਤਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ, ਜਿਨ੍ਹਾਂ ਦਾ ਆਪਾਂ ਸਾਰੇ ਇਸ ਸਪਤਾਹ ਵਿੱਚ ਸਮੁੱਚਾ ਸਿੱਖ ਜਗਤ ਸ਼ਹੀਦੀ ਪੁਰਬ ਨੂੰ ਸਮਰਪਿਤ ਹੋ ਕਰਕੇ ਵੱਖੋ ਵੱਖਰੇ ਸਮਾਗਮ ਗੁਰਾਂ ਘਰਾਂ ਵਿੱਚ ਰੱਖੇ ਹੋਏ ਨੇ, ਉਸੇ ਤਹਿਤ ਆਪ ਕੱਲ੍ਹ ਸ਼ਾਮ ਤੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਤੌਰ 'ਤੇ ਕਥਾ ਦੇ ਉਪਰੰਤ ਕਰਦੇ ਹਾਂ। ਪ੍ਰੰਭ ਕੀਤੀ ਗਈ ਹੈ ਕੱਲ੍ਹ ਲੜੀ, ਅੱਜ ਵੀ ਹੋਣਗੇ। ਵਡਭਾਗੇ ਜਿਹੜੇ ਸਮਾਂ ਕੱਢ ਕੇ ਉਹਦੇ ਵਿੱਚ ਹਿੱਸਾ ਲੈਂਦੇ ਨੇ, ਗੁਰਬਾਣੀ ਨਾਲ ਜੁੜਨ ਦਾ ਯਤਨ ਕਰਦੇ ਨੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਜਿਨ੍ਹਾਂ ਨੇ ਮਨੁੱਖਤਾ ਨੂੰ ਸਖੈਨ ਮਾਰਗ ਦੱਸਦਿਆਂ ਹੋਇਆਂ ਆਪਣੇ ਗੁਰਸਿੱਖਾਂ ਨੂੰ ਪੁਰਾਤਨ ਧਰਮਾਂ ਦੀ ਕੈਦ ਵਿੱਚੋਂ ਆਜ਼ਾਦ ਕਰਵਾਇਆ ਹੈ, ਖਾਸ ਕਰਕੇ ਬ੍ਰਾਹਮਣ ਦੇ ਪੁਣੇ ਹੋਏ ਜਾਲ ਦੇ ਵਿੱਚੋਂ ਕਿ ਕਿਵੇਂ ਕਿਵੇਂ ਵਹਿਮਾਂ ਭਰਮਾਂ ਪਖੰਡਾਂ ਵਿੱਚ ਪਾ ਕਰਕੇ ਅਤੇ ਆਮ ਜਨਤਾ ਤੋਂ ਦਾਨ ਦਕਸ਼ਣਾ ਇਕੱਠਿਆਂ ਕਰਿਆ ਕਰਦਾ ਸੀ। ਛੁਰੀ ਕੱਢ ਲੇਵੇ ਹੱਥ ਦੰਨ, ਹੱਥ ਵਿੱਚ ਛੁਰੀ ਸੀ ਸ਼ਸਤਰਾਂ ਦੀ,
ਧਰਮ ਗ੍ਰੰਥਾਂ ਦੇ ਪ੍ਰਮਾਣ ਦੇ ਕੇ ਜੋ ਉਹਨੇ ਆਪ ਹੀ ਬਣਾਏ ਸਨ। ਆਹ ਵਾਰ ਚੰਗਾ ਹੈ, ਇਸ ਵਾਰ ਆਹ ਕਰਨਾ ਹੈ, ਇਸ ਵਾਰ ਆਹ ਨਹੀਂ ਕਰਨਾ। ਕਈ ਤਰ੍ਹਾਂ ਦੇ ਪਖੰਡ, ਸੂਤਕ ਪਾਤਕ, ਵਹਿਮ ਭਰਮ, ਊਚ ਨੀਚ, ਛੂਤ ਛਾਤ, ਬੜਾ ਕੁਝ। ਤੇ ਉਹਨਾਂ ਦੇ ਚੁੰਗਲ ਵਿੱਚੋਂ ਸੰਗਤਾਂ ਨੂੰ ਗੁਰਬਾਣੀ ਦਾ ਨਾਮ ਦੇ ਕਰਕੇ, ਗੁਰਬਾਣੀ ਦਾ ਚਾਨਣ ਦੇ ਕਰਕੇ ਸੱਚੇ ਪਾਤਸ਼ਾਹ ਨੇ ਆਜ਼ਾਦ ਕਰਵਾਇਆ ਸੀ। ਤੇ ਇਹ ਵਾਰ ਵਾਰ ਜਾ ਕੇ ਸ਼ਿਕਾਇਤਾਂ ਲੈ ਕਰਕੇ ਬਾਦਸ਼ਾਹ ਦੇ ਪੇਸ਼ ਹੁੰਦੇ ਸਨ। ਸਾਡਾ ਇੱਕ ਨਵਾਂ ਹੀ ਧਰਮ ਇਹਨਾਂ ਸ਼ੁਰੂ ਕਰ ਦਿੱਤਾ ਹੈ, ਪੁਰਾਤਨ ਸਾਡੀਆਂ ਰੀਤਾਂ ਸਾਰੀਆਂ ਤੋੜ ਦਿੱਤੀਆਂ ਨੇ। ਔਰ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਸ਼ਹਾਦਤ ਦਾ ਇੱਕ ਬਹੁਤ ਵੱਡਾ ਰੋਲ, ਇਸੇ ਬ੍ਰਾਹਮਣ ਦਾ ਜਿਹੜੀ ਸਰਦਾਰੀ ਟੁੱਟ ਰਹੀ ਸੀ। ਗੁਰੂ ਅਰਜਨ ਦੇ ਮਹਾਰਾਜ ਜੀ ਪਾਸ ਸ਼ਹਿਨਸ਼ਾਹ ਦੇ ਭਾਈ ਜੈਤਾ ਜੀ, ਭਾਈ ਨੰਦਾ ਜੀ, ਭਾਈ ਪਰਾਗਾ ਜੀ ਸੰਗਤੀ ਰੂਪ ਵਿੱਚ ਆ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਤੋਂ ਸਵਾਲ ਪੁੱਛਦੇ ਨੇ, ਕਿਉਂਕਿ ਗੁਰੂ ਦਾ ਦਰ ਐਸਾ ਜਿੱਥੇ ਸੱਚੇ ਪਾਤਸ਼ਾਹ ਤਨ ਸਨਮੁਖ ਆ ਕਰਕੇ ਆਪਣੇ ਪਾਵਨ ਬਚਨ ਕਹੇ ਜਾ ਸਕਦੇ ਨੇ, ਗੁਰੂ ਨੂੰ ਸੁਣਾਏ ਜਾ ਸਕਦੇ ਨੇ। ਗੁਰੂ ਕਾ ਸਿਧਾਂਤ ਹੀ ਐਸਾ ਹੈ, ਜਬ ਅਲੱਗ ਦੁਨੀਆ ਰਹੀਏ ਨਾਨਕ ਕਿਸ ਸੁਣੀਏ ਕਿਸ ਕਹੀਏ। ਗੁਰਸਿੱਖ ਆਏ ਨੇ, ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਕੋਈ ਉਪਦੇਸ਼ ਬਖਸ਼ ਦਿਓ, ਕੋਈ ਗਿਆਨ ਦੇ ਦਿਓ, ਜੀਵਨ ਤੁਹਾਡੇ ਅਨੁਸਾਰੀ ਹੋ ਜਾਵੇ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਉਪਦੇਸ਼ ਦਿੱਤਾ, ਭਾਈ ਸਵਾਸ ਸਵਾਸ ਸਿਮਰਨ ਪ੍ਰੰਭ ਕਰੋ, ਇੰਦਰੀਆਂ ਤੋਂ ਸੰਕੋਚ ਕਰਕੇ ਨਿਰੰਕਾਰ ਦੇ ਨਾਮ ਨਾਲ ਸਾਂਝ ਪਾਓ। ਉੱਠਦਿਆਂ, ਬੈਠਿਆਂ, ਸੁੱਤਿਆਂ, ਜਾਗਦਿਆਂ, ਚੱਲਦਿਆਂ, ਫਿਰਦਿਆਂ ਆਪਣੇ ਮਨ 'ਚ ਨਿਰੰਕਾਰ ਦੇ ਨਾਮ ਨੂੰ ਜਪਣਾ ਹੈ। ਗੁਰੂ ਕੇ ਹਰ ਸ਼ਬਦ ਵਿੱਚ ਇਹ ਗੱਲ ਜ਼ਰੂਰ ਕਹੀ ਗਈ, ਕਿੰਨੀ ਅਹਿਮੀਅਤ ਵਾਲੀ ਇਹ ਬਾਤ ਹੈ ਕਿ ਜਿੱਥੋਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਪੜ੍ਹਨ ਦਾ ਯਤਨ ਕਰੀਏ, ਕਿਸੇ ਪੰਕਤੀ ਨੂੰ, ਕਿਸੇ ਸਲੋਕ ਨੂੰ, ਕਿਸੇ ਸ਼ਬਦ ਨੂੰ, ਕਿਸੇ ਪੌੜੀ ਨੂੰ, ਉਹਦੇ 'ਚ ਨਾਮ ਦਾ ਜ਼ਿਕਰ ਹੋਏਗਾ, ਨਾਮ ਸਿਮਰਨ ਦੀ ਬਾਤ ਹੋਏਗੀ ਹਰ ਥਾਂ, ਕਿਉਂਕਿ ਇੰਨਾ ਜ਼ਰੂਰੀ ਹੈ। ਪਰ ਮਨੁੱਖਤਾ ਦੀ ਬਾਤ ਐਸੀ ਵੀ ਇੰਨੀ ਵਾਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਇੰਨਾ ਉਪਦੇਸ਼ ਦਿੰਦੇ ਨੇ, ਵਾਰ ਵਾਰ ਕਹਿਣ ਦੇ ਬਾਵਜੂਦ ਬਹੁਤ ਵਿਰਲੀਆਂ ਰੂਹਾਂ ਨੇ ਜਿਹੜੀਆਂ ਇਸ ਬਾਤ ਨੂੰ ਸਮਝ ਕੇ ਕਿਰਤ ਵਿਰਤ ਕਰਦਿਆਂ ਹੋਏ ਨਿਰੰਕਾਰ ਦੇ ਨਾਲ ਸਾਂਝ ਪਾਉਣ ਦਾ ਸੁਭਾਗ ਪ੍ਰਾਪਤ ਕਰ ਲੈਂਦੀਆਂ ਨੇ। ਅਤੇ ਇਹਨਾਂ ਤਿੰਨਾਂ ਗੁਰਸਿੱਖਾਂ ਨੇ ਆ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਪੰਚਮ ਪਾਤਸ਼ਾਹ ਜੀ ਦੇ ਕੋਲ ਬੇਨਤੀ ਕੀਤੀ, ਸ਼ਹਿਨਸ਼ਾਹ ਜੀ ਉਪਦੇਸ਼ ਬਖਸ਼ੋ। ਅਤੇ ਸ਼ਹਿਨਸ਼ਾਹ ਨੇ ਕਿਹਾ, ਆਪਣੇ ਇੰਦਰੀਆਂ ਨੂੰ ਸੰਕੋਚ ਕੇ ਬਸ ਵਿੱਚ ਕਰਨ ਦਾ ਯਤਨ ਕਰਨਾ, ਆਵਾਰਾ ਨਾ ਹੋਣ, ਕੰਨ ਜੋ ਮਰਜ਼ੀ ਸੁਣੀ ਜਾਂ ਨਹੀਂ ਇਹਨਾਂ 'ਤੇ ਤੁਹਾਡਾ ਕੰਟਰੋਲ ਚਾਹੀਦਾ, ਜੀਭ ਜੋ ਮਰਜ਼ੀ ਬੋਲੀ ਜਾਏ ਨਹੀਂ ਇਹਦੇ 'ਤੇ ਕੰਟਰੋਲ ਚਾਹੀਦਾ ਹੈ। ਆਪਣੇ ਇੰਦਰੀਆਂ ਨੂੰ ਸੰਕੋਚ ਕੇ ਅਤੇ ਨਿਰੰਕਾਰ ਦੇ ਨਾਮ ਨਾਲ ਸਾਂਝ ਪਾਉਣੀ ਹੈ। ਗੁਰੂ ਕਾ ਪਾਵਨ ਬਚਨ ਬਚ ਮੰਨ ਲਿਆ ਅਤੇ ਲੱਗ ਪਏ ਸਿਮਰਨ ਕਰਨ, ਬੰਦਗੀ ਕਰਨ, ਕਿਰਤ ਵਿਰਤ ਕਰਦਿਆਂ ਹੋਇਆਂ ਬ੍ਰਾਹਮਣ ਤੋਂ ਮੁਕਤ ਹੋ ਗਏ। ਅਤੇ ਬ੍ਰਾਹਮਣ ਨੂੰ ਚੰਗਾ ਨਾ ਲੱਗਾ ਵੀ ਇਹ ਕਰਮ ਕਾਂਡੀ ਸਨ, ਆਉਂਦੇ ਜਾਂਦੇ ਕੋਈ ਦੇ ਜਾਂਦੇ ਸਨ, ਹੱਦ ਹੋ ਗਈ, ਇਹ ਕੀ ਬਣ ਰਿਹਾ ਸਾਡੇ ਨਾਲ। ਬ੍ਰਾਹਮਣ ਨਾਲ ਸਵਾਲ ਜਵਾਬ ਹੋਏ, ਕਹਿਣ ਲੱਗੇ ਤੁਸੀਂ ਅੱਜ ਕੱਲ੍ਹ ਕਰਮ ਕਾਂਡ ਜਿਹੜਾ ਹੈ, ਜੋ ਬ੍ਰਹਮ ਜੋ ਦੇਵਤਿਆਂ ਦੀ ਬਾਤ ਹੈ, ਜੋ ਵੇਦ ਗ੍ਰੰਥਾਂ ਦੀ ਬਾਤ ਹੈ, ਉਸਨੂੰ ਤਿਆਗ ਕਿਉਂ ਦਿੱਤਾ ਹੈ, ਤੁਹਾਡਾ ਉਧਾਰ ਕਿਵੇਂ ਹੋਏਗਾ? ਅਤੇ ਗੁਰਸਿੱਖ ਸਚੇਤ ਕਿਉਂਕਿ ਹੁਣ ਆਜ਼ਾਦ ਹੋ ਗਏ ਨੇ, ਹੁਣ ਇਹਨਾਂ ਦਾ ਡਰ, ਬ੍ਰਾਹਮਣ ਵਾਲਾ ਡਰ ਮਿਟ ਗਿਆ ਕਿ ਵਰ ਸਰਾਪ ਦੇ ਦੇਗਾ, ਇਹਨੇ ਜੇ ਕੋਈ ਰਾਹੂ ਕੇਤੂ ਮਗਰ ਲਾ ਤੇ ਤਾਂ ਸਾਡਾ ਕੀ, ਅੱਜ ਵੀ ਅਸੀਂ ਹਾਂ। ਗੁਰੂ ਕਿਰਪਾ ਕਰੇ, ਇਹਨਾਂ ਨੇ ਗੁਰੂ ਅਨੁਸਾਰੀ ਆਪਣਾ ਜੀਵਨ ਕਰ ਲਿਆ ਅਤੇ ਬ੍ਰਹਮ ਨੂੰ ਕਹਿਣ ਲੱਗੇ, ਅਸੀਂ ਕਰਮ ਕਾਂਡ ਕਿਵੇਂ ਕਰੀਏ, ਧਰਮ ਕਾਂਡ ਤੇਰੇ ਮੁਤਾਬਕ ਕਿਵੇਂ ਕਰੀਏ? ਤੂੰ ਤਾਂ ਸਾਨੂੰ ਸਮਝਾਇਆ ਸੀ
ਭਾਈ ਜਦੋਂ ਸੂਤਕ ਪਾਤਕ ਹੋਵੇ, ਕੋਈ ਜਨਮ ਲੈ ਲਏ, ਕੋਈ ਮੌਤ ਹੋ ਜਾਏ, ਤੇ ਉਦੋਂ ਧਰਮ ਕਰਮ ਜਿਹੜੇ ਉਹ ਉਸ ਗ੍ਰਹਿ ਵਿਖੇ ਉਸ ਵਿਅਕਤੀ ਦੇ ਕੋਲ ਨਹੀਂ ਹੁੰਦੇ, ਉਹ ਨਹੀਂ ਕਰ ਸਕਦਾ ਜਿੰਨਾ ਚਿਰ ਤੱਕ ਸੂਤਕ ਪਾਤਕ ਉੱਤਰ ਨਾ ਜਾਏ। ਤੇ ਤੂੰ ਹੀ ਕਿਹਾ ਸੀ ਨਾ, ਤੇ ਕਹਿਣ ਲੱਗਾ ਹੁਣ ਕੀ ਹੋ ਗਿਆ। ਕਹਿੰਦਾ ਹੋਇਆ ਕੀ, ਵੀ ਗੁਰੂ ਨੇ ਕਿਰਪਾ ਕੀਤੀ ਹੈ, ਸਾਡੇ ਗਿਆਨ ਸਾਡੇ ਅਗਿਆਨ ਪਿਤਾ ਨੂੰ ਮਾਰ ਦਿੱਤਾ ਹੈ, ਸਾਡੇ ਅਗਿਆਨ ਪਿਤਾ ਦੀ ਮੌਤ ਹੋ ਗਈ, ਤੇ ਸਾਡੇ ਮਨ ਵਿੱਚ ਗਿਆਨ ਰੂਪੀ ਪੁੱਤਰ ਪੈਦਾ ਹੋ ਗਿਆ। ਹੁਣ ਸੂਤਕ ਪਾਤਰ ਵਾਲਾ ਤੇਰਾ ਕਰਮਕੰਡ ਕਿਵੇਂ ਕਰੇਗਾ, ਨਹੀਂ ਕਰ ਸਕੇਗਾ ਤੇਰੇ ਕਹੇ ਮੁਤਾਬਕ। ਤੇ ਬ੍ਰਾਹਮਣ ਦਾ ਅਗਲਾ ਸਵਾਲ ਸੀ, ਭਾਈ ਇਹ ਤਾਂ ਸੂਤਕ ਪਾਤਕ ਕੁਝ ਦਿਨਾਂ ਦਾ ਹੁੰਦਾ ਹੈ, ਹੁਣ ਤਾਂ ਕਿੰਨੇ ਦਿਨ ਹੋ ਗਏ ਗੁਰੂ ਕੋਲ ਗਿਆਨ ਨੂੰ। ਕਹਿਣ ਲੱਗੇ ਤੁਸੀਂ ਆਪ ਕਿਉਂ, ਆਜ਼ਾਦੀ ਦੀ ਬਾਤ ਹੈ, ਬ੍ਰਾਹਮਣ ਥੱਲਿਓਂ ਨਿਕਲਣਾ ਕੋਈ ਛੋਟੀ ਬਾਤ ਨਹੀਂ, ਬੁਰੀ ਤਰ੍ਹਾਂ ਡਰਾਇਆ ਸੀ, ਕੀ ਪਹਿਨਣਾ ਹੈ, ਕਦੋਂ ਪਹਿਨਣਾ ਹੈ, ਕੀ ਖਾਣਾ ਹੈ, ਕਦੋਂ ਖਾਣਾ ਹੈ, ਕਿਹੜੀ ਰੁੱਤ 'ਚ, ਬੜਾ ਕੁਝ, ਇੱਕ ਨਹੀਂ ਪੈਰ ਪੈਰ 'ਤੇ ਪੈਲੀ ਵਾਹੁਣੀ ਕਿ ਨਹੀਂ ਵਾਹੁਣੀ, ਸੁੱਤੀ ਹੈ ਕਿ ਜਾਗਦੀ ਹੈ, ਕਿਹੜਾ ਨਛੱਤਰ ਚੱਲਦਾ, ਕਿਹੜਾ ਗ੍ਰਹਿ ਚੱਲਦਾ, ਕਿਹੜੀ ਰਾਸ਼ੀ ਚੱਲਦੀ ਹੈ, ਕਿਹੜੀਆਂ ਪੈਂਚਕਾਂ ਨੇ, ਬੜਾ ਕੁਝ ਸਰਾਹ ਸਰੂਧ ਕਰਕੇ ਸਾਨੂੰ ਲੁੱਟਣ ਦੇ ਬੜੇ ਢੰਗ ਤਰੀਕੇ ਸਨ। ਗੁਰੂ ਸੱਚੇ ਪਾਤਸ਼ਾਹ ਯਾਦ ਕਰਵਾਇਆ, ਕਹਿਣ ਲੱਗੇ ਸੂਤਕ ਪਾਤਕ ਤੇ ਕੁਝ ਦਿਨਾਂ ਦਾ ਹੁੰਦਾ ਹੈ, ਤੇ ਹੁਣ ਤੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਗੁਰੂ ਕੋਲ ਗਿਆਨ, ਹੁਣ ਤੁਸੀਂ ਉਹ ਉਸੇ ਕਰਮਕਾਂਡ ਵਾਲੇ ਪਾਸੇ ਆ ਜਾਓ ਜੋ ਤੁਹਾਨੂੰ ਦੱਸਿਆ ਜਾ ਰਿਹਾ ਅੱਜ ਤੀਕ ਅੱਗੇ ਕਰਦੇ ਰਹੇ। ਕਹਿੰਦੇ ਨਹੀਂ, ਸੂਤਕ ਪਾਤਕ ਮੁੱਕਿਆ ਨਹੀਂ, ਬ੍ਰਾਹਮਣ ਜੀ ਤੁਸਾਂ ਹੀ ਸਮਝਾਇਆ ਸੀ ਕਿ ਸਵਾਸ ਨਾਭੀ ਤੋਂ ਜਨਮ ਲੈਂਦਾ ਹੈ ਤੇ ਨਾਸਕਾ ਰਾਹੀਂ ਇਸਦੀ ਮੌਤ ਹੋ ਜਾਂਦੀ, ਬਾਹਰ ਚਲਾ ਜਾਂਦਾ ਇਹਦੀ ਮੌਤ ਹੋ ਜਾਂਦੀ ਹੈ, ਇਹ ਤੇ ਲਗਾਤਾਰ ਚੱਲਦਾ ਪਿਆ, ਇਸ ਲਈ ਤੇਰੇ ਵਾਲਾ ਕਰਮ ਕਾਂਡ ਤੇ ਹੋ ਹੀ ਨਹੀਂ ਨਾ ਸਕਦਾ। ਸੱਚੇ ਪਾਤਸ਼ਾਹ ਨੇ ਆਜ਼ਾਦ ਕਰਵਾਇਆ। ਬ੍ਰਾਹਮਣ ਦੁਖੀ ਹੋ ਗਿਆ, ਸਿੱਖ ਮੇਰੇ ਸ਼ਿਕੰਜੇ ਵਿੱਚੋਂ ਲੋਕ ਨਿਕਲ ਰਹੇ ਨੇ, ਇੱਕ ਨਿਕਲਿਆ, ਦੋ ਨਿਕਲੇ, ਚਾਰ ਨਿਕਲੇ, ਬ੍ਰਾਹਮਣ ਇਕੱਠੇ ਹੋਏ, ਜਥਾ ਬਣ ਗਿਆ। ਗੁਰੂ ਪਾਤਸ਼ਾਹ ਦੇ ਖਿਲਾਫ ਸ਼ਿਕਾਇਤਾਂ ਹੋਣੀਆਂ ਸ਼ੁਰੂ ਹੋ ਗਈਆਂ, ਰਾਜ ਦਰਬਾਰ ਲਾਹੌਰ ਜਾ ਕਰਕੇ ਪੇਸ਼ ਹੋਏ, ਬੜੇ ਵਿਲਕੇ ਜਾ ਕੇ ਚੰਦੂ ਵਰਗੇ ਨਾਰ ਲਾਇਆ, ਹੋਰ ਬਥੇਰੇ ਰਲ ਗਏ। ਬੀਰਬਲ ਨੇ ਵੀ ਸਾਥ ਦਿੱਤਾ, ਜਿਹਨੂੰ ਅਸੀਂ ਚੁਟਕਲਿਆਂ ਦਾ ਬਾਦਸ਼ਾਹ ਕਹਿੰਦੇ ਨੇ, ਉਹ ਵੀ ਗੁਰੂ ਅਰਜਨ ਦੇਵ ਮਹਾਰਾਜ ਸ਼ਹਾਦਤ ਵਿੱਚ ਚੰਗਾ ਰੋਲ ਅਦਾ ਕਰਕੇ ਗਿਆ। ਇਹਨਾਂ ਸਭ ਨੇ ਇਹ ਸੀ ਕਾਰਨ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ, ਕਿਉਂਕਿ ਗੁਰੂ ਸਿਧਾਂਤ ਸੀ ਪੰਡਿਤ ਮੁੱਲਾ ਜੋ ਲਿਖਦੀ ਆ, ਛਾੜ ਚੱਲੇ ਹਮ ਕਸ਼ੂ ਨਾ ਲਈਆ, ਪੰਡਿਤ ਮਲਾਣੇ ਵਾਲੀ ਸਾਰੀਆਂ ਬਾਤਾਂ ਛੱਡ ਕੇ ਕੇਵਲ ਤੇ ਕੇਵਲ ਨਿਰੰਕਾਰ ਨਾਲ ਸਾਂਝ ਭਿਆਲੀ ਪਾਉਣ ਵਾਲੇ ਬਣ ਗਏ। ਤੇ ਪੰਡਿਤ ਵੀ ਵਿਲਕਦਾ ਹੈ, ਬ੍ਰਾਹਮਣ ਵਿਲਕਦਾ ਹੈ, ਕਾਜੀ ਵੀ ਵਿਲਕਦਾ ਹੈ, ਕੱਟੜ ਲੋਕਾਂ ਨੇ ਗੁਰੂ ਪਾਤਸ਼ਾਹ ਦੇ ਖਿਲਾਫ ਬਹੁਤ ਵੱਡਾ ਸ਼ੜਯੰਤਰ ਰਚ ਕੇ ਤੇ ਗੁਰੂ ਸਾਹਿਬਾਨ ਨੂੰ ਸ਼ਹਾਦਤ ਸ਼ਹੀਦ ਕਰਨ ਵਾਲੇ ਪਾਸੇ ਆਪਣਾ ਰੋਲ ਅਦਾ ਕੀਤਾ ਹੈ। ਗੁਰੂ ਪਾਤਸ਼ਾਹ ਤੇ ਬੜਾ ਸਿੱਧਾ ਜਿਹਾ ਪ੍ਰਚਾਰ ਸੀ, ਬੜਾ ਗੁਰੂ ਕੀ ਹਜ਼ੂਰੀ ਚ ਆ ਗਏ ਭਾਈ ਲਾਲੂ ਜੀ, ਪਿਆਰਾ ਜੀ, ਕਹਿਣ ਲੱਗੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਸੱਚੇ ਪਾਤਸ਼ਾਹ ਉਧਾਰ ਕੀ ਕਿਉਂ ਹੋਵੇ, ਤੇ ਉਧਾਰ ਦਾ ਬੜਾ ਸੁਖੈਨ ਜਿਹਾ ਰਸਤਾ ਤਿੰਨ ਬਚਨ ਕਹੇ। ਕਹਿਣ ਲੱਗੇ ਮਿੱਠਾ ਬੋਲਣਾ, ਵੰਡ ਕੇ ਖਾਵਣਾ ਤੇ ਨਿਭ ਚੱਲਣਾ, ਬਸ ਇਹ ਤਿੰਨ ਢੰਗ ਹੀ ਅਪਣਾ ਲਓ ਤੇ ਉਧਾਰ ਹੋ ਜਾਏਗਾ। ਐਡਾ ਸੁਖੈਨ ਮਾਰਗ ਸੱਚੇ ਪਾਤਸ਼ਾਹ ਬਖਸ਼। ਲੇਕਿਨ ਸੰਸਾਰ ਦੇ ਲੋਕ ਕਿੱਥੇ ਮੰਨਦੇ ਨੇ, ਗੁਰੂ ਪਾਤਸ਼ਾਹ ਮਹਾਰਾਜ ਜੀ ਰਹਿਮਤ ਕਰਵਾਉਂਦੇ ਨੇ, ਆਪਣੇ ਸਿੱਖਾਂ ਨੂੰ ਕਿਹਾ ਕਰਦੇ ਸਨ, ਭਾਈ ਸਿੱਖਾ ਨਿਰੰਕਾਰ ਦਾ ਦਿੱਤਾ ਹੋਇਆ ਦਾਣਾ ਪਾਣੀ ਜਦੋਂ ਤੂੰ ਪਕਾਉਂਦਾ ਹੈ, ਪ੍ਰਸ਼ਾਦਾ ਤਿਆਰ ਕਰਦਾ ਹੈ ਨਾ, ਤੇ ਪਹਿਲਾਂ ਕਿਸੇ ਲੋੜਵੰਦ ਕਿਸੇ ਗਰੀਬ ਨੂੰ ਛਕਾ ਕਰਕੇ ਤੇ ਖੁਸ਼ੀ ਮਨਾਇਆ ਕਰ, ਉਹਦੇ ਵਿੱਚੋਂ ਕੋਈ ਵੰਡਣ ਦੀ ਜਾਂਚ ਕਰ, ਕੋਈ ਨਾ ਕੋਈ ਦੇਣ ਦੀ ਜਾਂਚ ਸਿੱਖ, ਭਾਵੇਂ ਮੁੱਠੀ ਆਟਾ ਰੋਜ਼ ਦੇ, ਕਿਸੇ ਗਰੀਬ ਦੀ ਬਾਂਹ ਫੜਨੀ, ਇਹ ਗੁਰਮਤ ਮਾਰਗ ਹੈ।
ਲੇਕਿਨ ਨਾ ਰਾਜਨੀਤਿਕ ਲੋਕਾਂ ਨੂੰ ਚੰਗਾ ਲੱਗਾ, ਨਾ ਧਾਰਮਿਕ ਲੋਕਾਂ ਨੂੰ ਚੰਗਾ ਲੱਗਾ। ਉਹਨਾਂ ਇਸ ਸਖੈਨ ਮਾਰਗ ਦੇ ਪਾਂਧੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹੀਦ ਕਰਵਾਉਣ 'ਚ ਆਪਣਾ ਰੋਲ ਅਦਾ ਕੀਤਾ। ਹੋਰ ਬੜੇ ਕਾਰਨ ਨਿੱਕੇ ਨਿੱਕੇ ਰਲਦੇ ਗਏ। ਉਹਨਾਂ ਦੀ ਮਹਾਨ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਜਿਨ੍ਹਾਂ ਤਸੀਹੇ ਝੱਲ ਕੇ ਅਤੇ ਐਸੀ ਸ਼ਾਂਤੀ ਦਾ ਉਪਦੇਸ਼ ਦਿੱਤਾ ਹੈ ਕਿ ਤੱਤੀ ਤਵੀ ਵੀ ਜਿਨ੍ਹਾਂ ਨੂੰ ਤਪਾ ਨਾ ਸਕੀ, ਜਿਹਨੂੰ ਹਾੜ ਦੀ ਧੁੱਪ ਤਪਾ ਨਾ ਸਕੀ, ਤੱਤੀ ਰੇਤ ਨਾ ਤਪਾ ਸਕੀ, ਸੰਸਾਰ ਤੱਤਾ ਉਹਨਾਂ ਨੂੰ ਤਪਾ ਨਾ ਸਕਿਆ, ਅਤੇ ਨਾਮ ਦੀ ਮੰਗ ਚੇਤਾ ਕਰੇ ਜੇ ਫਿਰ ਨਾਮ 'ਤੇ ਆ ਕੇ ਬਾਤ ਮੁੱਕਣੀ ਹੈ ਗੁਰੂਕਿਆਂ ਦੀ। ਨਾਮ ਤੋਂ ਬਿਨਾਂ ਕੁਝ ਨਹੀਂ, ਨਾਮ ਬਿਨਾਂ ਜੋ ਪਹਿਰੇ ਖਾਏ, ਜੋ ਕੁੱਕਰ ਜੂਠਨ ਮੈਂ ਪਾਏ। ਨਾਮ ਤੋਂ ਬਿਨਾਂ ਖਾਣਾ ਪੀਣਾ ਕਿਸੇ ਲੇਖੇ ਨਹੀਂ। ਗੁਰੂ ਪਾਤਸ਼ਾਹ ਇੱਥੋਂ ਤੀ ਕਿ ਤੱਤੀ ਤਵੀ 'ਤੇ ਬਹਿ ਕੇ ਵੀ ਜਦੋਂ ਨਿਰੰਕਾਰ ਦਾ ਸ਼ੁਕਰਾਨਾ ਕਰਦੇ, ਤੇਰਾ ਕੀਆ ਮੀਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੇ। ਤੱਤੀ ਤਵੀ 'ਤੇ ਬਹਿ ਕੇ ਵੀ ਜਿਹੜੀ ਚੀਜ਼ ਮੰਗੀ ਜਾ ਰਹੀ ਹੋਵੇ ਉਹ ਕਿੰਨੀ ਜ਼ਰੂਰੀ ਹੋਏਗੀ। ਇਸ ਲਈ ਸੱਚੇ ਪਾਤਸ਼ਾਹ ਨੇ ਹਰ ਸ਼ਬਦ ਵਿੱਚ, ਹਰ ਸਲੋਕ ਵਿੱਚ ਨਾਮ ਦੀ ਬਾਤ ਕਹੀ, ਨਾਮ ਨਾਲ ਜੁੜਨ ਦੀ ਯੁਕਤੀ ਦੱਸੀ ਹੈ। ਅੱਜ ਦੇ ਇਸ ਪਾਵਨ ਸ਼ਬਦ ਵਿੱਚ ਵੀ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਇਸੇ ਤਰ੍ਹਾਂ ਦਾ ਜ਼ਿਕਰ ਕਰਦੇ। ਹੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਇਸ ਪੌੜੀ ਵਿੱਚ, ਪੰਜਵੀਂ ਪੌੜੀ ਹੈ, ਅਤੇ ਸਲੋਕ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ, ਦੂਸਰੇ ਸਤਿਗੁਰ ਜੀ ਦਾ ਹੈ। ਕਹਿਣ ਲੱਗੇ ਜਿਸ ਤਿਸ ਕਹੋ ਤਿਸ ਸਿਉਂ ਕੈਸਾ ਬੋਲਣਾ, ਜੇ ਆਪੇ ਜਾਣੇ ਜਾਣ। ਕਹਿਣ ਲੱਗੇ ਉਹਦੇ ਅੱਗੇ ਬੋਲੀਏ ਕੀ, ਉਹਨੂੰ ਕੀ ਕਹੀਏ, ਉਹਨੂੰ ਕੀ ਸੁਣਾਈਏ, ਉਹਦੇ ਕੋਲੋਂ ਕੀ ਮੰਗੀਏ, ਜੋ ਘੱਟ ਘੱਟ ਕੇ ਅੰਤਰ ਕੀ ਜਾਣਦਾ ਹੈ, ਜੋ ਜਾਣੀ ਜਾਣ ਹੈ, ਉਸ ਦਾ ਉਹਦੇ ਕੋਲੋਂ ਕੀ ਕਹੀਏ। ਬਿਨ ਬੋਲਿਆਂ ਸਭ ਕੁਛ ਜਾਣਦਾ ਹੈ ਉਹਨੂੰ। ਸਾਡੇ ਅੰਦਰ ਦੀ ਹਰ ਮੰਗ ਦਾ, ਸਾਡੇ ਅੰਦਰ ਦੀ ਹਰ ਭੁੱਖ ਦਾ ਪਤਾ ਹੈ ਉਹਨੂੰ। ਜਾਣੀ ਜਾਣ ਕਿਹਾ ਗਿਆ ਇਸ ਪਾਵਨ ਸ਼ਬਦ ਦੇ ਵਿੱਚ। ਜੇ ਆਪੇ ਜਾਣੇ ਜਾਣ, ਜਾਣੇ ਜਾਣ ਨੂੰ ਜਾਣੀ ਜਾਣ ਕਿਹਾ ਜਾਂਦਾ ਹੈ। ਜੇ ਇਹੀ ਲਫ਼ਜ਼ ਸਿੱਖ ਪਕੜ ਲਵੇ ਨਾ, ਇਹੀ ਇਕੱਲਾ ਹੀ ਸ਼ਬਦ, ਵੀ ਉਹ ਜਾਣੀ ਜਾਣ ਹੈ, ਨਿਰੰਕਾਰ ਮੇਰੇ ਅੰਦਰ ਦੀ ਜਾਣਦਾ ਹੈ, ਮੇਰੇ ਅੰਦਰ ਦੇ ਭਾਵਨਾ ਨੂੰ, ਬਚਨਾਂ ਨੂੰ ਜਾਣਦਾ ਹੈ, ਮੇਰੇ ਪਾਪਾਂ ਨੂੰ ਜਾਣਦਾ ਹੈ, ਅਤੇ ਅਸੀਂ ਕੋਈ ਪਾਪ ਕਰ ਹੀ ਨਹੀਂ ਸਕਾਂਗੇ। ਜੇ ਇਸ ਬਚਨ ਨੂੰ ਹੀ ਯਕੀਨ ਸੱਚ ਕਰਕੇ ਮੰਨ ਲਈਏ, ਮੂੰਹ ਨਾ ਕਹੀਏ, ਬਲਕਿ ਯਕੀਨ ਬਹਿ ਜਾਏ ਵੀ ਉਹ ਤਾਂ ਸਦ ਵੇਖਦਾ ਹੈ, ਸਦ ਸੁਣਦਾ ਹੈ, ਜੈ ਜੈ ਪੇਖੋਂ ਤੈ ਹਜ਼ੂਰ ਹੈ, ਉਸ ਤੋਂ ਲੁਕਾਇਆ ਨਹੀਂ ਜਾ ਸਕਦਾ। ਉਹ ਜਾਣੀ ਜਾਣ ਹੈ, ਬਿਨਾਂ ਕਹਿਣ ਦਿਓ ਸਾਡੇ ਚਿੱਤ ਵਿੱਚ ਕੀ ਹੈ, ਕੌਣ ਕਿਹੜੀ ਭਾਵਨਾ ਲੈ ਕਰਕੇ ਗੁਰੂ ਘਰ ਆਇਆ ਹੈ, ਇਹ ਸਭ ਮੇਰਾ ਨਿਰੰਕਾਰ, ਮੇਰਾ ਅਕਾਲ ਪੁਰਖ ਅੰਤਰਜਾਮੀ ਜਾਣਦਾ ਹੈ। ਇਸ ਲਈ ਬੋਲ ਕੇ ਕਹਿਣ ਦੀ ਉੱਥੇ ਲੋੜ ਨਹੀਂ ਪੈਂਦੀ, ਬਿਨ ਬੋਲੇ ਸਭ ਕੁਝ ਜਾਣਦਾ ਹੈ। ਇਹ ਗੱਲ ਸਾਡੇ ਹਿਰਦੇ 'ਚ ਬਹਿ ਜਾਏ, ਸਾਨੂੰ ਯਕੀਨ ਆ ਜਾਏ, ਜਿਵੇਂ ਗੁਰੂ ਪਾਤਸ਼ਾਹ ਕੋਲ ਪੁੱਛ ਕੇ ਲੋਕ ਯਕੀਨ ਕਰਕੇ ਕਮਾ ਲੈਂਦੇ ਸਨ, ਅਸੀਂ ਵੀ ਕਮਾਉਣ। ਬੜੇ ਲੋਕ ਨੇ ਜਿਹਨਾਂ ਕਮਾਇਆ, ਸੰਗਤ 'ਚ ਬੜੇ ਬੈਠੇ ਨੇ, ਐਸੀਆਂ ਰੂਹਾਂ ਸੰਗਤ 'ਚ ਆਉਂਦੀਆਂ ਨੇ ਜਿਨ੍ਹਾਂ 'ਤੇ ਬੜੀ ਰਹਿਮਤ ਹੁੰਦੀ। ਐਸੇ ਗੁਰਸਿੱਖਾਂ ਦਾ ਕਿਤੇ ਸੰਗ ਪ੍ਰਾਪਤ ਹੋ ਜਾਏ, ਕਿਤੇ ਉਹਨਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲ ਜਾਏ, ਅਤੇ ਇੱਕ ਵਚਨ ਨਾਲ ਹੀ ਬੜੀ ਤਕੜੀ ਯੁਕਤੀ ਦੱਸ ਜਾਂਦੇ ਨੇ। ਪਰ ਜੇ ਅਸੀਂ ਸਿੱਖਣ ਦੀ ਭਾਵਨਾ ਰੱਖੀਏ ਤਾਂ, ਜੇ ਨਹੀਂ ਸਿੱਖਣਾ ਫਿਰ ਕਿੰਨਾ ਕਿਹਾ ਜਾਵੇ, ਕਿੰਨਾ ਆਖਿਆ ਜਾਏ, ਮਨ ਹਾਜ਼ਰੀ ਨਹੀਂ ਹੋਣਾ ਤਾਂ ਸੁਣਨਾ ਕਿੰਨੇ। ਇੱਥੇ ਵਾਰ ਵਾਰ ਸੱਚੇ ਪਾਤਸ਼ਾਹ ਮਨ ਨੂੰ ਚੋਦਰ ਕਰਦੇ ਨੇ। ਅਗਲਾ ਪਾਵਨ ਵਚਨ ਕਹਿੰਦੇ ਨੇ, ਚੀਰੀ ਜਾ ਕੇ ਨਾ ਫਿਰੇ। ਹੁਣ ਕਿਹਦੀ ਗੱਲ ਹੋ ਰਹੀ ਹੈ, ਜਿਹੜਾ ਅੰਤਰਜਾਮੀ ਹੈ, ਜਿਹੜਾ ਨਿਰੰਕਾਰ ਜਾਣੀ ਜਾਣ ਹੈ, ਅਤੇ ਜਿਹੜਾ ਸਭ ਨੂੰ ਪੈਦਾ ਕਰਨ ਵਾਲਾ, ਜਿਹਦਾ ਜਿਹਦੀ ਚੀਰੀ ਨਾ ਜਾ ਕੇ ਨਾ। ਚੀਰੀ ਚਿੱਠੀ ਕਹਿੰਦੇ ਆ, ਫਰਮਾਨ ਕਹਿੰਦੇ ਨੇ, ਹੁਕਮ ਨੂੰ ਕਹਿੰਦੇ, ਜਿਹਦਾ ਲਿਖਿਆ ਹੋਇਆ ਪ੍ਰਵਾਨਾ ਮੁੜਦਾ ਨਹੀਂ ਫਿਰਦੀ, ਬਦਲਿਆ ਨਹੀਂ ਜਾ ਸਕਦਾ, ਉਹ ਅਕਾਲ ਪੁਰਖ ਅੰਤਰਜਾਮੀ, ਜਿਹਦਾ ਕਿਹਾ ਹੋਇਆ ਫਰਮਾਨ, ਜਿਹਦਾ ਸੱਚ ਹੈ, ਕਦੀ ਫੇਰਿਆ ਨਹੀਂ ਜਾ ਸਕਦਾ, ਜਿਸ ਨੂੰ ਮੋੜਿਆ ਨਹੀਂ ਜਾ ਸਕਦਾ,
ਜਿਸ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ, ਕਹਿਣਗੇ ਚੀਰੀ ਜਾ ਕੀ ਨਾ ਫੇਰੈ। ਸਾਹਿਬ ਸੋ ਪ੍ਰਵਾਨ, ਜੋ ਮੰਨਿਆ ਪਰਮੰਨਿਆ ਸਾਰੇ ਪਾਸੇ ਨਿਰੰਕਾਰ ਸਾਹਿਬ ਹੈ, ਮਾਲਕ ਹੈ ਸਾਰੀ ਕਾਇਨਾਤ ਦਾ, ਉਹਦੇ ਨਾਲ ਜੁੜਨ ਦੀ ਗੱਲ ਹੈ। ਸ਼ਰਸ਼ਾ ਚੀਰੀ ਜਿਸ ਕੀ ਚੱਲਣਾ, ਜਿਸ ਦੇ ਹੁਕਮ ਤੇ ਚੱਲਣਾ ਸਭ ਨੂੰ ਪੈਣਾ ਹੈ। ਅਸੀਂ ਸੌ ਹੱਥ ਪਾਰ ਮਾਰ ਲਈਏ, ਭੱਜ ਲਈਏ, ਨੱਠ ਲਈਏ, ਅਸੀਂ ਨਿਰੰਕਾਰ ਦੇ ਹੁਕਮ ਤੋਂ ਬਾਹਰ ਨਹੀਂ ਜਾ ਸਕਦੇ। ਅਸੀਂ ਉਹਦੇ ਹੁਕਮ ਵਿੱਚ ਹੀ ਹਾਂ, ਹੁਕਮ ਵਿੱਚ ਹੀ ਜੰਮੇ ਹਾਂ, ਹੁਕਮ ਵਿੱਚ ਹੀ ਮਰਨਾ ਹੈ। ਉਹਦੇ ਹੁਕਮ ਮੁਤਾਬਕ ਹੀ ਸਾਡੇ ਕੀਤੇ ਕਰਮਾਂ ਦੀ ਸਾਨੂੰ ਸਜ਼ਾ ਮਿਲਦੀ ਪਈ ਹੈ। ਚੰਗੇ ਕਰਮਾਂ ਦਾ ਵੀ ਲੇਖਾ ਜੋਖਾ ਨਿਰੰਕਾਰ ਸਾਡੇ ਮੱਥੇ 'ਤੇ ਲਿਖ ਜਾਂਦਾ ਹੈ, ਮੰਦੇ ਦਾ ਵੀ ਲਿਖ ਜਾਂਦਾ, ਸਾਡੇ ਕਰਮਾਂ ਮੁਤਾਬਕ ਸਾਡਾ ਸੁਭਾਅ ਬਣ ਜਾਂਦਾ ਹੈ, ਸੁਭਾਅ ਜਿਹੜਾ ਸਹਿਜ ਹੋ ਜਾਂਦਾ। ਸਿੱਧੀ ਕੀ ਹੈ? ਕਿਸੇ ਬਾਤ ਨੂੰ ਸਿੱਧ ਕਰ ਲੈਣਾ ਵੀ ਝੂਠ ਨਹੀਂ ਬੋਲਣਾ ਮੈਂ, ਵੀ ਜਿਹਨੇ ਸਿੱਧੀ ਕਰ ਲਈ ਵੀ ਝੂਠ ਨਹੀਂ ਬੋਲਣਾ ਸੱਚ, ਉਹਦੇ ਕੋਲ ਉਹਨੂੰ ਸੌ ਵਾਰੀ ਕਹਿ ਦੇ ਵੀ ਇੱਥੇ ਮਾੜਾ ਜਿਹਾ ਝੂਠ ਬੋਲਦੇ, ਉਹਦੇ ਕੋਲ ਨਹੀਂ ਬੋਲਿਆ ਜਾਂਦਾ। ਸਹਿਜ ਅਵਸਥਾ ਐਸੀ ਹੋ ਜਾਂਦੀ ਹੈ, ਐਸਾ ਟਿਕਾਓ ਬਣ ਜਾਂਦਾ ਹੈ ਸੱਚ ਤੋਂ ਬਿਨਾਂ ਔਰ ਕੁਝ ਨਹੀਂ। ਉਹ ਫਿਰ ਨਫੇ ਨੁਕਸਾਨ ਨਹੀਂ ਵੇਖਦਾ ਵੀ ਇੱਥੇ ਸੱਚ ਬੋਲਿਆ ਮੇਰਾ ਨੁਕਸਾਨ ਹੋਣਾ ਨਹੀਂ। ਭਾਈ ਕੁਛ ਹੋ ਜਾਏ, ਪੰਚਮ ਪਾਤਸ਼ਾਹ ਮਹਾਰਾਜ ਜੀ ਨੂੰ ਬਥੇਰੇ ਮੌਕੇ ਮਿਲੇ ਸਾਨੂੰ ਵੀ ਇਸੇ ਦੇ ਸਿਫ ਸਲਾਹ ਲਿਖ ਦਿਓ ਹਜ਼ਰਤ ਮਾਮਾ ਸਾਹਿਬ ਦੇ, ਅਤੇ ਕੋਈ ਗੱਲ ਨਹੀਂ ਹੈ, ਸਜ਼ਾਵਾਂ ਮਾਫ਼ ਹੋ ਜਾਂਦੀਆਂ। ਪਰ ਨਹੀਂ ਭਾਈ, ਜੋ ਸੱਚ ਦੇ ਮਾਰਗ ਦੇ ਚੱਲੇ ਨੇ ਉਹ ਥਿੜਕਦੇ ਨਹੀਂ ਹੁੰਦੇ, ਥਿੜਕਣ ਵਾਲੀ ਬਾਤ ਨਹੀਂ, ਉਹ ਚੱਲ ਹੋ ਜਾਂਦੇ, ਅਕਾਲ ਨਾਲ ਜੁੜੇ ਆਪ ਅਕਾਲ ਹੋ ਜਾਂਦੇ ਨੇ। ਉਹਨੂੰ ਪਤਾ ਹੈ ਕਿ ਮਾਰਨ ਅਤੇ ਜਵਾਲਣ ਵਾਲਾ ਕੋਈ ਹੋਰ ਹੈ, ਕਿਸੇ ਹੋਰ ਦੀ ਖੇਡ ਚੱਲਦੀ ਪਈ ਹੈ ਨਿਰੰਕਾਰ ਦੀ। ਜਿਹਦਾ ਚੀਰੀ ਚੀਰੀ ਜਿਸ ਕੀ ਚੱਲਣਾ, ਜਿਹਦੇ ਹੁਕਮ ਨਾਲ, ਜਿਹਦੇ ਪਰਵਾਨੇ ਨਾਲ ਸਨ ਸਭ ਚੱਲਦੇ ਨੇ। ਹਰ ਜੀਵ ਚੱਲਦਾ ਹੈ, ਭਾਵੇਂ ਅਮੀਰ ਹੈ, ਭਾਵੇਂ ਕੋਈ ਵੱਡਾ ਮਾਲਕ ਹੈ, ਭਾਵੇਂ ਰਾਜਾ ਹੈ, ਭਾਵੇਂ ਸਿਪਾ ਸਲਾਰ ਹੈ। ਚੀਰੀ ਜਿਸ ਕੀ ਚੱਲਣਾ, ਮੀਰ ਮਲਕ ਸਲਾਰ। ਮੀਰ ਅਮੀਰ ਲੋਕ ਕਹਿ ਲਈਏ, ਰਾਜੇ ਲੋਕ ਕਹਿ ਲਈਏ, ਉਹਨਾਂ ਜਿਹਦੇ ਸਾਰੇ ਉਹਦੇ ਹੁਕਮ ਨਾਲ ਜਾਣ ਵਾਲੇ ਨੇ, ਉਹਦੇ ਹੁਕਮ ਨੂੰ ਕੋਈ ਨਹੀਂ ਟਾਲ ਸਕਦਾ, ਕਿੰਨਾ ਵੱਡਾ ਕੋਈ ਬਣਿਆ ਫਿਰੇ। ਜੋ ਤਿਸ ਭਾਵੈ ਨਾਨਕਾ, ਸਾਈ ਪਰੇ ਕਾਰ। ਆਇਆ ਪਾਵਨ ਬਚਨ ਚੇਤੇ ਰੱਖਣ ਵਾਲਾ, ਜੋ ਤਿਸ ਭਾਵੈ ਨਾਨਕਾ, ਆਪੇ ਹਰ ਇੱਕ ਰੰਗ ਹੈ, ਆਪੇ ਬਰੰਗੀ। ਜੋ ਤਿਸ ਭਾਵੇ ਨਾਨਕਾ, ਸਾਈ ਗੱਲ ਚੰਗੀ। ਬਸ ਆਹ ਹੈ ਜੋ ਤੁਧ ਭਾਵੈ ਸਾਈ ਭਲੀ ਕਾਰ। ਹੇ ਸੱਚੇ ਪਾਤਸ਼ਾਹ, ਇਸ ਤਰ੍ਹਾਂ ਦਾ ਸਾਡਾ ਸੁਭਾਅ ਬਣ ਜਾਏ, ਅਸੀਂ ਤੇਰੀ ਰਜ਼ਾ ਨੂੰ ਸਮਝ ਸਕੀਏ, ਤੇਰੇ ਭਾਣੇ ਨੂੰ ਸਮਝ ਸਕੀਏ, ਤੇਰੇ ਹੁਕਮ ਨੂੰ ਸਮਝ ਸਕੀਏ, ਸਾਨੂੰ ਇਹ ਚੇਤੇ ਆ ਜਾਏ ਕਿ ਤੇਰਾ ਹੁਕਮ ਸਦਾ ਹੀ ਵੀ ਹੈ, ਉਹ ਟਲਣਾ ਨਹੀਂ। ਅਤੇ ਜਿਹਨੂੰ ਟਾਲ ਨਹੀਂ ਸਕਦੇ, ਜਿਹਨੂੰ ਮੋੜ ਨਹੀਂ ਸਕਦੇ, ਉਹ ਸਾਰੀ ਤਾਂ ਹੋ ਸਕਦੇ ਹਨ। ਸਮਝ ਕੇ ਨਿਰੰਕਾਰ ਦੇ ਹੁਕਮ ਅਨੁਸਾਰੀ ਹੋ ਜਾਈਏ, ਜਿਵੇਂ ਉਹ ਚਾਹੁੰਦਾ ਹੈ, ਜਿੱਥੇ ਰੱਖਦਾ ਉੱਥੇ ਰਹਿਣਾ ਸਿੱਖ ਲਈਏ। ਅੱਗੇ ਫਿਰ ਜਿਹੜਾ ਜਿੰਨਾ ਚੀਰੀ ਚੱਲਣਾ, ਕਹਿਣ ਲੱਗੇ ਜਿਹੜੇ ਨਿਰੰਕਾਰ ਦੇ ਪਰਵਾਨੇ 'ਤੇ, ਉਹਦੇ ਸੱਦੇ 'ਤੇ, ਉਹਦੀ ਚਿੱਠੀ 'ਤੇ ਸੰਸਾਰ ਤੋਂ ਕੂਚ ਕਰਦੇ ਨੇ, ਕਿਉਂਕਿ ਉਹਦੇ ਸੱਦੇ ਤੋਂ ਬਿਨਾਂ ਜਾਂਦਾ ਕੋਈ ਨਹੀਂ। ਜਿੰਨਾ ਚੀਰੀ ਚੱਲਣਾ, ਹੱਥ ਤੇ ਨਾ ਕਿਛ ਨਾਹੀ। ਚੱਲਣ ਵਾਲੇ ਦੇ ਹੱਥ ਵਿੱਚ ਕੁਝ ਨਹੀਂ, ਨਿਰੰਕਾਰ ਦੇ ਹੱਥ ਵਿੱਚ ਹੈ। ਬਸ ਭਰਿਆ ਦਰਬਾਰਾ, ਭਰਿਆ ਸਭ ਕੁਝ ਛੱਡ ਕੇ ਖਾਲੀ ਹੱਥੀ ਤੁਰਨਾ, ਇਸ ਤੋਂ ਬਿਨਾਂ ਹੋਰ ਕਾਹਲੀ ਕੁਛ ਨਹੀਂ ਸਕਦਾ। ਤੇ ਅੱਗੇ ਜਾਣ ਵਾਲੀ ਚੀਜ਼ ਨਿਰੰਕਾਰ ਦੇ ਨਾਮ ਜੇ ਪੱਲੇ ਹੈ ਤੇ ਫਿਰ ਪ੍ਰਵਾਨ ਹੋ ਗਿਆ, ਫਿਰ ਮ੍ਰਿਤੂ ਤੇ ਆਉਣੀ ਨਹੀਂ, ਨਾ ਕੋਈ ਜਨਮ ਤੇ ਨਾ ਮਰਨ, ਖਤਮ ਹੋ ਜਾਣਾ। ਪਰ ਸੰਸਾਰੀ ਲੋਕਾਂ ਦੀ ਬਾਤ ਹੈ ਖਾਲੀ ਹੱਥ ਜਾਣ ਵਾਲੀ। ਸਾਹਿਬ ਕਾ ਫਰਮਾਨ ਹੋਏ, ਉੱਠੀ ਕਰ ਲੈ ਪਾਏ। ਕਿੰਨੇ ਮਹਿਲ ਮਨਾਰੇ ਖੜੇ ਕਰ ਲੈ, ਕਿੰਨੇ ਬਾਡੀ ਗਾਰਡ, ਕਿੰਨੀ ਸੈਨਾ, ਕਿੰਨੇ ਸਿਪਾ ਸਲਾਰ ਰੱਖ ਲਵੇ। ਜਦੋਂ ਸਾਹਿਬ ਦਾ ਪ੍ਰਮਾਣ ਆ ਗਿਆ ਨਾ, ਕਿੰਨੇ ਵੈਦ ਸਿਰਾਣੇ ਬਿਠਾ ਕੇ ਰੱਖ ਲਾ, ਨਹੀਂ ਗੱਲ ਬਣਨੀ। ਵੈਦਾਂ ਦਾ ਜਿਹੜਾ ਵੱਡਾ ਇਕੱਠ ਹੈ ਨਾ, ਉਹ ਬੰਦੇ ਨੂੰ ਬਚਾ ਨਹੀਂ ਸਕਦਾ, ਕਿਉਂਕਿ ਇਹ ਚੀਰੀ ਆ ਗਈ ਹੈ। ਜਦੋਂ ਲੇਖਾ ਆ ਗਿਆ, ਜਦੋਂ ਚਿੱਠੀ ਆ ਗਈ, ਜਦੋਂ ਸੱਦਾ ਆ ਗਿਆ, ਨਹੀਂ ਭਾਈ
ਸਾਹਿਬ ਕਾ ਫਰਮਾਨ ਹੋਏ। ਜਦੋਂ ਉਹਦਾ ਹੁਕਮ ਆ ਗਿਆ, ਉੱਠੀ ਕਰ ਲੈ ਪਾਹੇ, ਹੁਣ ਕੀ ਕਰ, ਰਸਤੇ ਪੈ ਜਾ ਚੁੱਪ ਕਰਕੇ, ਹੋਰ ਕੁਝ ਨਹੀਂ, ਪੈਣਾ ਹੀ ਪੈਣਾ ਰਸਤੇ ਤੈਨੂੰ ਕਾਹਰ ਦੇ, ਸੰਸਾਰ ਤੋਂ ਕੁਝ ਕਰਨਾ ਪੈਣਾ, ਕੋਈ ਤੈਨੂੰ ਰੋਕ ਨਹੀਂ ਸਕਦਾ, ਨਾ ਕੋਈ ਪੈਸਾ, ਨਾ ਕੋਈ ਡਾਕਟਰ, ਨਾ ਕੋਈ ਵੈਦ, ਨਾ ਧੀਆਂ ਪੁੱਤਰ, ਨਾ ਬਾਡੀਗਾਰਡ। ਜਦੋਂ ਨਨਕਾਰ ਦਾ ਚੀਰੀ ਆ ਗਈ, ਫਰਮਾਨ ਆ ਗਿਆ, ਹੁਕਮ ਆ ਗਿਆ, ਕਹਿਣਗੇ ਹੁੰਦਾ ਕੀ ਹੈ, ਜਿਹਾ ਚੀਰੀ ਲਿਖਿਆ, ਜਿਹੋ ਜਿਹਾ ਫਰਮਾਨ ਲਿਖਿਆ ਗਿਆ, ਜਿਹੋ ਜਿਹੀ ਚਿੱਠੀ ਆ ਗਈ ਹੈ, ਜਿਹੋ ਜਿਹਾ ਹੁਕਮ ਨਿਰੰਕਾਰ ਦਾ ਹੈ, ਕਿਹਾ ਹੁਕਮ ਕਮਾਏ, ਜੀਵ ਨੂੰ ਉਹ ਮੰਨਣਾ ਹੀ ਪੈਣਾ ਜੋ ਮਰਜ਼ੀ ਕਰੇ। ਇੱਕ ਮੈਂ ਇੱਥੇ ਅੱਗੇ ਇੱਕ ਇਸ਼ਾਰਾ ਕੀਤਾ ਸੀ, ਹੁਕਮ ਅਤੇ ਉਪਦੇਸ਼ ਵਿੱਚ ਫਰਕ ਹੈ। ਹੁਕਮ ਜੋ ਟਾਲਿਆ ਨਾ ਜਾ ਸਕੇ, ਨਿਰੰਕਾਰ ਦਾ ਹੁਕਮ, ਚੀਰੀ ਜਿਸਨੂੰ ਕਹਿ ਦਿਓ, ਪਰਵਾਨਾ ਕਹਿ ਦਿਓ, ਚਿੱਠੀ ਕਹਿ ਦਿਓ, ਉਹ ਨਹੀਂ ਜੇ ਟਾਲਿਆ ਜਾ ਸਕਣਾ, ਜੰਮਣਾ ਉਹਦੇ ਹੱਥ ਹੈ। ਜੇ ਕੋਈ ਉਹ ਚੀਜ਼ ਨੂੰ ਪੈਦਾ ਕਰਨਾ ਚਾਹੁੰਦਾ, ਕਿਵੇਂ ਰੁਕੇਗਾ? ਜੇ ਕੋਈ ਮਰਨਾ ਚਾਹੁੰਦਾ ਤਾਂ ਕੌਣ ਉਸ ਕੋਲ ਬਚ ਸਕੇਗਾ? ਉਹ ਹਰ ਹਾਲਤ ਵਿੱਚ ਸਾਨੂੰ ਮੰਨਣਾ ਹੀ ਪੈਣਾ ਹੈ, ਅਤੇ ਗੁਰੂ ਉਪਦੇਸ਼ ਕਰਦਾ ਹੈ, ਫਿਰ ਉਹੀ ਬਾਤ। ਉਪਦੇਸ਼ ਦਾ ਮਤਲਬ ਹੁੰਦਾ ਗੁਰੂ ਨੇ ਕਹਿਤਾ ਕਿਸੇ ਨੇ ਮੰਨਣਾ ਨਹੀਂ ਮੰਨਣਾ, ਉਹ ਉਪਦੇਸ਼ ਲੈਣ ਵਾਲੇ ਦੇ ਵੱਸ ਹੁੰਦਾ ਹੈ। ਕਈ ਗੁਰੂ ਕੇ ਆਉਂਦੇ ਵੀ ਚੱਲਦੇ ਨਹੀਂ, ਲੈਂਦੇ ਨਹੀਂ, ਸੁਣਦੇ ਹੈ ਨਹੀਂ ਲੈਂਦੇ, ਪਰ ਜਿਹੜੇ ਜਿਨ੍ਹਾਂ 'ਤੇ ਰਹਿਮਤ ਹੋ ਗਈ ਉਹ ਗੁਰੂ ਕੇ ਉਪਦੇਸ਼ ਨੂੰ ਹੁਕਮ ਕਰਕੇ ਮੰਨਦੇ ਨੇ। ਅਸੀਂ ਹੁਕਮਨਾਮਾ ਸ੍ਰੀ ਕਿਹਾ ਜਾਂਦਾ ਹੈ। ਉਹ ਗੁਰੂ ਕੇ ਹਰ ਬਚਨ ਨੂੰ ਸੱਤ ਸੱਤ ਕਰਕੇ ਮੰਨ ਜਾ ਸਕੇ, ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ, ਹਰ ਹਰ ਉੱਤਮ ਬਾਣੀ ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮੰਨ। ਇਸ ਲਈ ਗੁਰਸਿੱਖ ਗੁਰੂ ਕੇ ਪਾਵਨ ਸ਼ਬਦ ਨੂੰ ਹੁਕਮਨਾਮਾ ਕਹਿੰਦੇ ਨੇ। ਇਹ ਟਾਲਣ ਵਾਲਾ ਇਹ ਵੀ ਨਹੀਂ ਹੈ, ਇਹਦੇ ਮਨ ਵਿੱਚ ਭਲਾ ਹੀ ਭਲਾ ਹੈ, ਜੋ ਗੁਰ ਕਹਿੰਦਾ ਉਹਦੇ 'ਚ ਭਲਾ ਹੀ ਭਲਾ। ਭਾਵੇਂ ਮੌਤ ਦੀ ਬਾਤ ਨਿਰੰਕਾਰ ਕਰੇ ਗੁਰੂ ਕਰੇ, ਸੀਸ ਤਲੀ 'ਤੇ ਧਰ ਕੇ ਆਉਣ ਦੀ ਗੱਲ ਕਰੇ, ਤਾਂ ਉਹਦੇ ਵਿੱਚ ਵੀ ਭਲਾ ਹੀ ਭਲਾ, ਗੁਰੂ ਕਾ ਹੁਕਮ ਮੰਨਣ ਵਿੱਚ। ਛਣ ਛਣ ਇਹੀ ਗੱਲ ਸਾਨੂੰ ਸਮਝਾ ਰਹੇ ਨੇ, ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਏ, ਇਸ ਤਰ੍ਹਾਂ ਹੀ ਹੁਕਮ ਕਮਾਉਣਾ ਪੈਣਾ ਹੈ। ਇਕੱਲੇ ਆਵੇ ਨਾਨਕਾ, ਇਹ ਜਿੰਨੇ ਜੀਵ ਨੇ ਨਿਰੰਕਾਰ ਦੇ ਹੁਕਮ ਮੁਤਾਬਕ ਇਕੱਲੇ ਆਉਂਦੇ ਨੇ, ਉਹਨੇ ਜੁਗਤ ਬਣਾਈ ਹੋਈ ਹੈ, ਉਹਨੇ ਅਸੀਂ ਜੁਗਤ ਬਣਾਤੀ, ਮਾਂ ਬਾਪ ਰਾਹੀਂ ਜੀਵ ਪੈਦਾ ਹੁੰਦੇ, ਅਤੇ ਸੱਦੇ ਉੱਠੀ ਜਾਏ, ਉਹਦੇ ਬਣੇ ਹੋਏ ਹੁਕਮ ਨਿਯਮ ਮੁਤਾਬਕ ਸਭ ਨੂੰ ਉੱਠ ਕੇ ਜਾਣਾ ਪੈਂਦਾ। ਅਤੇ ਕਦੋਂ ਜਾਣਾ, ਜਵਾਨੀ ਵਿੱਚ ਜਾਣਾ ਕਿ ਬਚਪਨ ਵਿੱਚ ਜਾਣਾ ਹੈ ਕਿ ਵਡੇਪੇ ਵਿੱਚ ਜਾਣਾ ਹੈ, ਸਾਡੇ ਵੱਸ ਨਹੀਂ। ਇਹ ਨਿਰੰਕਾਰ ਦੀ ਖੇਡ ਹੈ, ਉਹਦਾ ਹੁਕਮ ਹੈ, ਜਿਵੇਂ ਜਿਵੇਂ ਹੁੰਦਾ ਉਸੇ ਤਰ੍ਹਾਂ ਜਿਹਨੂੰ ਜਿਹਨੂੰ ਸੱਦਾ ਆ ਜਾਂਦਾ ਹੈ ਉਹ ਸੰਸਾਰ ਤੋਂ ਤੁਰੇ ਜਾਂਦਾ ਹੈ। ਇਹ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਪਾਵਨ ਬਚਨ। ਦੂਸਰਾ ਸਲੋਕ ਵੀ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਹੈ, ਜਿਹਦੇ ਵਿੱਚ ਮੇਰੇ ਮਾਲਕ ਕਹਿ ਰਹੇ ਨੇ, ਸਿਫਤ ਜਿਨ੍ਹਾਂ ਕੋ ਬਖਸ਼ੀਐ ਸੇਹੀ ਪੋਤੇਦਾਰ। ਕਹਿਣ ਲੱਗੇ ਜਿਸ ਨੂੰ ਨਿਰੰਕਾਰ ਨੇ ਗੁਰੂ ਰਾਹੀਂ ਸਮੱਤ ਬਖਸ਼ ਦਿੱਤੀ, ਨਿਰੰਕਾਰ ਦੀ ਸਿਫਸਲਾ ਕਰਨ ਦੀ ਜਾਂਚ ਆ ਗਈ, ਜਿਨ੍ਹਾਂ ਸਿਫਸਲਾ ਕਰਨੀ ਸ਼ੁਰੂ ਕਰ ਦਿੱਤੀ, ਜਿਹੜੇ ਸ਼ੁਕਰਾਨੇ ਵਿੱਚ ਆ ਗਏ, ਜਿਹੜੀਆਂ ਉਹਦੇ ਦਾਤਾਂ ਨੂੰ ਵੇਖ ਵੇਖ ਕੇ ਅਤੇ ਉਸ ਦਾਤੇ ਨੂੰ ਪਿਆਰ ਕਰਨ ਲੱਗ ਪਏ, ਬੜਾ ਸਖੈਨ ਜਿਹਾ ਮਾਰਗ ਹੈ, ਹਰ ਉਹਦਾ ਸ਼ੁਕਰਾਨਾ ਕਰਦਾ ਸ਼ੁਰੂ ਜੋ, ਹਰ ਵਕਤ ਬੈਠੇ ਹਾਂ ਗੁਰੂ ਘਰ, ਸ਼ੁਕਰਾਨਾ ਕਰੋ ਸੱਚੇ ਪਾਤਸ਼ਾਹ ਸਾਨੂੰ ਇੱਥੇ ਲੈ ਕੇ ਆ ਗਿਆ, ਮੈਨੂੰ ਭਾਗਾਂ ਤੋਂ ਨਹੀਂ ਜਾਇਆ ਜਾਂਦਾ, ਮਾਲਕਾ ਤੂੰ ਤੰਦਰੁਸਤੀ ਦਿੱਤੀ, ਮਾਲਕਾ ਸਾਨੂੰ ਆਉਂਦਿਆਂ ਨੂੰ ਉਪਦੇਸ਼ ਮਿਲ ਗਿਆ ਤੇਰਾ, ਗੱਡੀ ਵਿੱਚ ਬਹਿਣ ਲੱਗਿਆ ਸ਼ੁਕਰਾਨਾ ਮਾਲਕਾ ਤੂੰ ਦਾਤ ਦਿੱਤੀ ਹੈ ਇਸ ਕਾਰ ਦੀ, ਇਸ ਗੱਡੀ ਦੀ ਸਮਰੱਥ ਬਖਸ਼ੀ ਹੈ, ਮੈਂ ਚਲਾਉਣ ਦੇ ਸਮਰੱਥ ਹਾਂ, ਕਈ ਚੰਗੇ ਭਲੇ ਉਸ ਕੋਲ ਚਲਾਉਣ ਦੇ ਸਮਰੱਥ ਨਹੀਂ, ਅੱਗੇ ਦਿਮਾਗ ਨਹੀਂ ਕੰਮ ਕਰਦਾ, ਪੁੱਤਰ ਧੀ ਨੂੰ ਆਉਂਦਿਆਂ ਵੇਖ ਕੇ ਤੇ ਖੁਸ਼ ਹੋਵੋ, ਨਿਰੰਕਾਰ ਇਹ ਬੇ ਦਾਤ ਤੇਰੀ ਦਾਤਾਂ, ਤੇਰੀਆਂ ਦਾਤਾਂ ਨੇ ਸਾਰੀਆਂ, ਘਰ 'ਚ ਵੜਦੇ ਹਾਂ ਸੱਚੇ ਪਾਤਸ਼ਾਹ ਘਰ ਦਿੱਤਾ ਸਿਰ ਲੁਕਾਉਣ ਲਈ, ਪ੍ਰਸ਼ਾਦਾ ਵੇਖ ਕੇ ਹਰ ਵਕਤ
ਸ਼ੁਕਰਾਨਾ ਕੋ ਪੰਚਮ ਪਾਤਸ਼ਾਹ ਜੀ ਕੋਲ ਸਿੱਖ ਆ ਕੇ ਕਹਿੰਦੇ ਸੱਚੇ ਪਾਤਸ਼ਾਹ ਉਧਾਰ ਕਿਵੇਂ ਕਹਿਣ ਲੱਗੇ? ਉਧਾਰ ਕੀ ਆ? ਜਦੋਂ ਪ੍ਰਸ਼ਾਦਾ ਸ਼ਕਰਾ ਨਿਰੰਕਾਰ ਦਾ ਸ਼ੁਕਰਾਨਾ ਕਰਨਾ ਨਾ ਭੁੱਲੋ, ਅਤਿ ਜ਼ਰੂਰੀ ਹੈ। ਜਿਹਦੇ ਕਹੇ ਦੇ 36 ਪ੍ਰਕਾਰ ਅਸੀਂ ਜਿਹੜੇ ਛਕਦੇ ਹਾਂ ਉਹਨੂੰ ਹਮੇਸ਼ਾ ਹਮੇਸ਼ਾ ਸ਼ੁਕਰਾਨੇ ਦੇ ਤੌਰ 'ਤੇ ਸ਼ੁਕਰਾਨਾ ਹੀ ਕਰਦਾ ਜਾਵੇ, ਉਹਦੀਆਂ ਦਾਤਾਂ ਸ਼ੁਕਰਾਨਾ ਹੀ ਕਰਦਾ ਜਾਵੇ, ਤਾਂ ਇਹ ਵੀ ਇੱਕ ਤਰੀਕਾ ਹੈ ਨਿਰੰਕਾਰ ਤੱਕ ਪਹੁੰਚਣ ਦਾ। ਸ਼ੁਕਰਾਨਾ ਇਕੱਲਾ ਹੀ ਪਹੁੰਚਾ ਦੇ, ਇੱਕ ਇੱਕ ਲਫ਼ਜ਼ ਗੁਰਬਾਣੀ ਦਾ ਜਿਹੜਾ ਹੈ ਸਾਨੂੰ ਨਿਰੰਕਾਰ ਦੇ ਦਰ ਤੱਕ ਪਹੁੰਚਾਉਣ ਦੇ ਸਮਰੱਥ ਹੈ। ਸ਼ਰਤ ਇਹ ਹੈ ਕਿ ਉਹਨੂੰ ਸਿੱਖ ਜਿਹੜਾ ਘੁੱਟ ਕੇ ਪਕੜ ਲਵੇ, ਇੱਕ ਨੂੰ ਪਕੜ ਲਵੇ, ਬਸ ਪਹੁੰਚ ਜਾਏਗਾ। ਸੱਚੇ ਪਾਤਸ਼ਾਹ ਕਹਿਣ ਲੱਗੇ, ਜਿਨ੍ਹਾਂ ਨੂੰ ਨਿਰੰਕਾਰ ਨੇ ਆਪਣੇ ਨਾਮ ਦੀ ਸਿਵ ਸਲਾਹ ਬਖਸ਼ ਦਿੱਤੀ, ਸਹੀ ਪੋਤੇਦਾਰ ਸਹੀ ਮਨ 'ਚ ਉਸ ਖਜ਼ਾਨਚੀ ਸਹੀ ਖਜ਼ਾਨਚੀ ਨੇ ਜਿਹਨਾਂ ਸਹੀ ਧਨ ਜੋੜ ਲਿਆ, ਉਹਦਾ ਸੰਸਾਰੀ ਧਨ ਜੋੜਨ ਵਾਲੇ ਤਾਂ ਬਹੁਤ ਹੋਣਗੇ, ਲੇਕਿਨ ਜਿਨ੍ਹਾਂ ਕੋਲ ਨਿਰੰਕਾਰ ਦੇ ਨਾਮ ਦਾ ਖਜ਼ਾਨਾ ਹੈ ਉਹ ਅਸਲ 'ਚ ਇਸ ਸੰਸਾਰੀ ਜਨਮ ਵਿੱਚੋਂ ਸਫਲ ਹੁੰਦੇ ਨੇ। ਕੁੰਜੀ ਜਿਨ ਕਹੋ ਦਿੱਤੀ ਆ, ਕਹਿਣ ਲੱਗੇ ਸੱਚੇ ਤਿੰਨਾਂ ਮਿਲੇ ਭੰਡਾਰ, ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਨੇ ਗਿਆਨ ਰੂਪੀ ਕੁੰਡੀ ਦੇ ਦਿੱਤੀ ਨਾ ਗੁਰੂ ਰਾਹੀਂ, ਤਿੰਨਾਂ ਨੂੰ ਇਹ ਭੰਡਾਰੇ ਮਿਲੇ ਨੇ ਸਿਵ ਸਲਾਹ ਦੇ, ਉਹ ਖਜ਼ਾਨੇ ਦੇ ਮਾਲਕ ਬਣ ਗਏ, ਉਹਨਾਂ ਦੇ ਹੱਥ ਕੁੰਜੀ ਦੇ ਦਿੱਤੀ। ਜਿਹੇ ਭੰਡਾਰੀ ਹੂੰ ਗੁਣ ਨਿਕਲੇ ਅਤੇ ਕੀ ਜਿਹੇ ਪਰਵਾਨ, ਜਿਨ੍ਹਾਂ ਦੇ ਭੰਡਾਰ ਵਿੱਚੋਂ ਜਿਨ੍ਹਾਂ ਦੇ ਖਜ਼ਾਨੇ ਵਿੱਚੋਂ ਗੁਣ ਨਿਕਲਦੇ ਨੇ, ਸਿਵ ਸਲਾਹ ਨਿਕਲਦੀ ਹੈ। ਕਹਿਣ ਲੱਗੇ ਅਤੇ ਕੀ ਜਿਹੇ ਪ੍ਰਵਾਨ, ਉਹ ਨਿਰੰਕਾਰ ਦੇ ਦਰ 'ਤੇ ਪ੍ਰਵਾਨ ਹੁੰਦੇ ਨੇ। ਇਸ ਲਈ ਸੰਸਾਰ ਦੇ ਨਾਲ ਨਾਲ ਨਿਰੰਕਾਰ ਦਾ ਵਣਜ ਵੀ ਕਰਨਾ ਜ਼ਰੂਰੀ ਹੈ। ਮੈਂ ਫਿਰ ਕਹਿ ਦੇਵਾਂ, ਪਰਿਵਾਰ ਅਤਿ ਜ਼ਰੂਰੀ, ਨਿਰੰਕਾਰ ਨੇ ਬਖਸ਼ਿਆ ਹੈ। ਸਾਡੀ ਜ਼ਿੰਮੇਵਾਰੀ ਹੈ ਮਾਂ ਬਾਪ ਦੀ ਸੰਭਾਲ ਕਰਨੀ, ਭੈਣਾਂ ਭਰਾਵਾਂ ਦਾ ਸਾਥ ਦੇਣਾ, ਬੱਚਿਆਂ ਨੂੰ ਪਾਲਣਾ ਸਾਡੀ ਜ਼ਿੰਮੇਵਾਰੀ ਹੈ। ਇਹ ਵੀ ਇੱਕ ਧਰਮ ਹੈ, ਗ੍ਰਿਸਤ ਨੂੰ ਬੜਾ ਵੱਡਾ ਧਰਮ ਗੁਰਮਤਿ ਨੇ ਪ੍ਰਵਾਨ ਕੀਤਾ ਹੈ, ਲੇਕਿਨ ਉਹਦੇ ਨਾਲ ਨਾਲ ਸਭ ਕੁਝ ਦਾਤਾਂ ਦੇਣ ਵਾਲੇ ਨੂੰ ਚੇਤਾ ਰੱਖਣਾ ਆਪਣਾ ਅੱਗਾ ਸਵਾਰਨ ਦੇ ਬਰਾਬਰ ਹੁੰਦਾ। ਮੇਰੇ ਮਾਲਕ ਇੱਥੇ ਕਹਿ ਰਹੇ ਨੇ ਵਾਰ ਵਾਰ, ਕੁੰਜੀ ਜਿਨ ਕਹੋ ਦਿੱਤੀ ਆ ਤਿੰਨਾਂ ਮਿਲੇ ਭੰਡਾਰ, ਜਿਹੇ ਭੰਡਾਰੀ ਹੁਣ ਨਿਕਲੇ ਅਤੇ ਕੀ ਜੇ ਪ੍ਰਵਾਨ, ਜਿਨ੍ਹਾਂ ਦੇ ਭੰਡਾਰ 'ਚੋਂ ਨਿਰੰਕਾਰ ਦੇ ਨਾਮ ਦੀ ਸਿਫ ਸਲਾਹ ਨਿਕਲਦੀ ਹੈ ਉਹ ਪ੍ਰਵਾਨ ਹੁੰਦੇ ਨੇ। ਨਦਰ ਤਿੰਨਾਂ ਕਹੋ ਨਾਨਕਾ ਨਾਮ, ਜਿਨ੍ਹਾਂ ਨਿਸ਼ਾਨ, ਜਿਨ੍ਹਾਂ ਨੇ ਨਿਰੰਕਾਰ ਦੇ ਨਾਮ ਦਾ ਨਿਸ਼ਾਨ ਕੱਢ ਲਿਆ ਆਪਣੇ ਹਿਰਦੇ 'ਚ, ਨਿਰੰਕਾਰ ਦਾ ਝੰਡਾ ਕੱਢ ਲਿਆ ਹੈ, ਉਹ ਨਦਰ ਦੇ ਮਾਲਕ ਬਣ ਗਏ, ਉਹ ਰਹਿਮਤ ਦੇ ਮਾਲਕ ਬਣ ਗਏ। ਗੁਰੂ ਕਿਰਪਾ ਕਰੇ ਅਸੀਂ ਵੀ ਕਿਤੇ ਇਹੋ ਜਿਹੀ ਅਵਸਥਾ ਦੇ ਮਾਲਕ ਬਣ। ਸੌਖਾਨ ਮਾਰਗ ਹੈ, ਕੋਈ ਕਰਮ ਕਾਂਡ ਨਹੀਂ, ਕਿਰਤ ਵਿਰਤ ਕਰਨੀ ਸੰਸਾਰ ਦੀ, ਬਾਲ ਬੱਚਾ ਪਾਲਦਿਆਂ ਹੋਇਆਂ ਨਿਰੰਕਾਰ ਨੂੰ ਚੇਤੇ ਰੱਖਣਾ, ਦਿੱਤੇ ਦਾਤਾਂ ਨੂੰ ਚੇਤੇ ਰੱਖਣਾ। ਸੱਚੇ ਪਾਤਸ਼ਾਹ ਕੇ ਪੌੜੀ ਗੁਰੂ ਨਾਨਕ ਦੇਵ ਮਹਾਰਾਜ ਉਚਾਰਨ ਕੀਤੀ ਹੋਈ, ਕਹਿੰਦੇ ਨੇ ਨਾਮ ਨਿਰੰਜਣ ਨਿਰਮਲਾ ਸੁਣਿਆ ਸੁਖ ਹੋਈ। ਉਸ ਨਿਰੰਕਾਰ ਜੋ ਮੈਲ ਤੋਂ ਰਹਿਤ ਹੈ, ਨਿਰਅੰਜਣ ਹੈ, ਜੋ ਨਿਰਮਲ ਹੈ, ਜਿਸ 'ਤੇ ਮਾਇਆ ਦਾ ਕੋਈ ਪ੍ਰਭਾਵ ਨਹੀਂ ਪੈਂਦਾ ਅਤੇ ਉਹਦੇ ਸਿਮਰਨ ਕਰਨ ਵਾਲੇ 'ਤੇ ਵੀ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ, ਸੁਣਿਆ ਸੁਖ ਸੋਈ। ਉਸ ਨਿਰੰਕਾਰ ਦੇ ਨਾਮ ਨੂੰ ਸੁਣਨ ਦੇ ਨਾਲ ਸੁਣਿਆ ਸੁਖ ਹੋਈ। ਸੁੱਖਾਂ ਦੀ ਬਰਕਤ ਹੁੰਦੀ ਹੈ, ਜੀਵਨ ਵਿੱਚ ਸੁੱਖ ਹੀ ਸੁੱਖ ਹੋ ਜਾਂਦੇ ਨੇ ਜਿਹੜਾ ਨਿਰੰਕਾਰ ਦੇ ਨਾਮ ਨਾਲ ਜੁੜ ਜਾਂਦਾ ਹੈ। ਉਸ ਨਿਰੰਜਣ ਦੇ ਨਾਲ, ਉਸ ਨਿਰਮਲ ਦੇ ਨਾਲ ਉਹ ਖੁਦ ਨਿਰਮਲ ਹੋ ਜਾਂਦਾ ਹੈ, ਉਹਦੇ ਵਿੱਚ ਕੋਈ ਮੈਲ ਕੋਈ ਵਕਾਰ ਨਹੀਂ ਰਹਿੰਦਾ। ਸੁਣ ਸੁਣ ਮਨ ਵਸਾਏ ਹੈ ਬੋਝੈ ਜਨ ਕੋਈ, ਵਿਰਲੇ ਜਨ ਗੁਰਮੁਖ ਪਿਆਰੇ ਸੁਣ ਸੁਣ ਕੇ ਨਿਰੰਕਾਰ ਦੇ ਨਾਮ ਨੂੰ, ਉਹਦੀ ਸਿਵ ਸਲਾਹ ਨੂੰ, ਗੁਰੂ ਦੇ ਗਿਆਨ ਨੂੰ ਮਨ ਵਿੱਚ ਵਸਾ ਲੈਂਦੇ ਨੇ, ਉਹਨਾਂ ਦੀ ਸਾਂਝ ਬਣ ਜਾਂਦੀ ਹੈ ਅਤੇ ਉਹਨਾਂ ਦਾ ਜੀਵਨ ਕਿਹੋ ਜਿਹਾ ਹੋ ਜਾਂਦਾ ਹੈ। ਬਹਿੰਦਿਆਂ ਉੱਠਦਿਆਂ ਨਾ ਵਿਸਰੈ, ਫਿਰ ਨਿਰੰਕਾਰ ਦਾ ਨਾਮ, ਚੱਲਦਿਆਂ ਫਿਰਦਿਆਂ ਉੱਠਦਿਆਂ ਬਹਿੰਦਿਆਂ ਸੁੱਤਿਆਂ ਜਾਗਦਿਆਂ ਖਾਂਦਿਆਂ ਪੀਂਦਿਆਂ ਵਿਚਰਦਿਆਂ ਹਮੇਸ਼ਾ ਨਿਰੰਕਾਰ ਚੇਤੇ ਰਹਿੰਦਾ ਹੈ ਹਰ ਪਲ। ਅਤੇ ਜਿਹਨੂੰ ਹਰ ਪਲ ਚੇਤੇ ਰਹੇਗਾ, ਪਾਪ ਕਿਹੜੇ ਟਾਈਮ ਕਰੇਗਾ?
ਠੱਗੀ ਕਿਹੜੇ ਟਾਈਮ ਕਰੇਗਾ, ਕਿਹਦੇ ਨਾਲ ਕਰੇਗਾ? ਜਦੋਂ ਹੱਥਾਂ ਨਿਰੰਕਾਰ ਦੀ ਸੀ ਜਾਣਾ, ਝੂਠ ਕਿਹਦੇ ਨਾਲ ਬੋਲੇਗਾ? ਨਹੀਂ ਬੋਲ ਸਕਣਾ ਜਿਹੜਾ ਹਮੇਸ਼ਾ ਨਿਰੰਕਾਰ ਦੇ ਨਾਮ ਨਾਲ ਜੁੜਿਆ, ਉੱਠਦਿਆਂ ਬਹਿੰਦੇ ਸੁੱਤਿਆਂ, ਬਹਿੰਦਿਆਂ ਉੱਠਦਿਆਂ ਨਾ ਵਿਸਰੈ ਸਾਚਾ ਸੱਚ ਸੋਈ। ਉਹ ਸੱਚਾ ਹੈ, ਸਦੀਵੀ ਰਹਿਣ ਵਾਲਾ ਹੈ, ਭਗਤਾਂ ਕਉ ਨਾਮ ਆਧਾਰ ਹੈ। ਨਾਮੇ ਸੁਖ ਹੋਈ, ਭਗਤ ਜਿਨ੍ਹਾਂ ਨੂੰ ਨਾਮ ਦਾ ਆਸਰਾ ਹੈ, ਜਿਹਦੇ ਨਾਮੇ ਸੁਖ ਹੋਈ ਤੇ ਉਹਨਾਂ ਦਾ ਜੀਵਨ ਨਾਮ ਕਰਕੇ ਸੁਖਦਾਈ ਹੋ ਜਾਂਦਾ ਹੈ। ਨਾਨਕ ਮਨ ਤਨ ਰਵ ਰਿਹਾ ਗੁਰਮੁਖ ਹਰ ਸੋਈ। ਗੁਰੂ ਵੱਲ ਮੁੱਖ ਕੀਤਿਆਂ ਉਹ ਨਿਰੰਕਾਰ ਹਰ ਪਾਸੇ ਰਵਿਆ ਹੋਇਆ, ਤਨ ਮਨ ਵਿੱਚ ਰਵਿਆ ਹੋਇਆ ਮਹਿਸੂਸ ਹੁੰਦਾ ਹੈ। ਸੰਸਾਰ ਦੇ ਜਰੇ ਜਰੇ ਵਿੱਚ ਰਵਿਆ ਉਹਨਾਂ ਨੂੰ ਮਹਿਸੂਸ ਹੁੰਦਾ ਹੈ। ਉਹਨਾਂ ਦੀ ਅਵਸਥਾ ਬਣ ਜਾਂਦੀ ਹੈ, ਜੈ ਜੈ ਪੇਖੋ ਤੈ ਹਜੂਰ ਦੂਰ ਕਤੋਂ ਨਾ ਜਾਈ ਸੱਚੇ ਪਾਤਸ਼ਾਹ ਰਹਿਮਤ ਕਰਨ। ਸਾਨੂੰ ਇਹ ਬਾਤ ਸਮਝ ਆ ਜਾਏ, ਸਾਡੇ ਹਿਰਦੇ ਵਿੱਚੋਂ ਨਾਮ ਪ੍ਰਤੀ ਇੱਕ ਹੂਕ ਨਿਕਲੇ, ਅਰਦਾਸ ਬੇਨਤੀ ਨਿਕਲੇ, ਅਸੀਂ ਇਹ ਬਾਤ ਗੁਰੂ ਪਾਤਸ਼ਾਹ ਚਰਨਾਂ 'ਚ ਅਰਦਾਸ ਬੇਨਤੀ ਕਰੀਏ। ਵਿਸ

0: ਪਾਤਸ਼ਾਹ ਸਭ ਦੀ ਹਾਜ਼ਰੀ ਲੈ ਕੇ ਲਾਵੇ ਭੁੱਲਾਂ ਚੁੱਕਣ ਦੀ ਖਿਮਾ ਆਖੋ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਜੋ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਪੰਦਮਾਨ ਵਿਦਵਾਨ ਅਤੇ ਕਥਾਕਾਰ ਸਤਿਕਾਰ ਜੋ ਗਿਆਨੀ ਸਿਕੱਤਰ ਸਿੰਘ ਜੀ, ਜਿਨ੍ਹਾਂ ਨੇ ਆਪ ਜੀ ਨੂੰ ਲਾਹੇਵੰਦ ਦੀ ਲੜੀਵਾਰ ਕਥਾ ਸਰਵਣ ਕੁਆਈ। ਉਹਨਾਂ ਦਾ ਹਾਰਦਿਕ ਧੰਨਵਾਦ ਜੀ। ਹੁਣ ਸੰਗਤੀ ਰੂਪ ਵਿੱਚ ਸ੍ਰੀ ਸੁਖਮਨੀ ਸਾਹਿਬ ਦੀ ਪਵਿੱਤਰ ਬਾਣੀ ਦੇ ਪਾਠ ਹੋਣਗੇ, ਜੋ ਆਪਾਂ ਕੱਲ੍ਹ ਸ਼ੁਰੂ ਕੀਤੇ ਸੀ, ਬੀਤੇ ਕੱਲ੍ਹ, ਅਤੇ ਸ਼ਨਿਚਰਵਾਰ ਤੱਕ ਹੈ 5 ਦਿਨ ਦਾ ਪ੍ਰੋਗਰਾਮ। ਧੰਨ ਧੰਨ ਗੁਰਜਨ ਦੇਵ ਜੀ ਜੀ ਦੀ ਮਹਾਨ ਸ਼ਹੀਦੀ ਨੂੰ ਸਮਰਪਿਤ ਰੋਜ਼ 7:30-9:30 ਵਜੇ ਤੱਕ ਹੁੰਦਾ ਹੈ। ਅਤੇ ਜਿਹੜੇ ਮਾਈਕ ਦੇ ਕੋਲ ਆ ਸਕਦੇ ਆ, ਬੀਬੀ ਅੱਗੇ ਆ ਜਾਓ, ਜਿਹੜੇ ਜਿਹੜੇ ਬੋਲਣਗੇ ਨਾਲ, ਤਾਂ ਕਿ ਉਹਨਾਂ ਦੀ ਆਵਾਜ਼ ਵੀ ਜਾ ਸਕੇ। ਅਤੇ ਬਾਕੀਆਂ ਨੂੰ ਵੀ ਬੇਨਤੀ ਹੈ ਕਿ ਆ ਕੇ ਉਹ ਹਾਜ਼ਰੀ ਭਰ ਕੇ ਪਾਠ ਕਰਕੇ ਗੁਰੂ ਸਾਹਿਬ ਦੀਆਂ ਬਖਸ਼ਾਂ ਲੈਣ, ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀਆਂ। ਅਤੇ ਕੱਲ੍ਹ ਨੂੰ ਉਹਨਾਂ ਦਾ ਸ਼ਹੀਦੀ ਪੁਰਬ ਹੈ, ਸਵੇਰੇ ਸ਼ਾਮ ਦੇ ਰਿਸ਼ਮ ਲਈ ਪ੍ਰੋਗਰਾਮ ਹੋਣਗੇ। ਅਤੇ ਪਰ ਸਾਰਾ ਪ੍ਰੋਗਰਾਮ ਬਹੁਤਾ ਐਤਵਾਰ ਹੋਣਾ, ਸਾਰਾ ਦਿਨ ਇਸ ਸੰਬੰਧ ਦੇ ਵਿੱਚ ਹੀ। ਆਹ ਹੁਣ ਮੈਂ ਸਮਾਂ ਨਾ ਲਵਾਂ, ਇਸ ਪਾਸੇ ਬੇਨਤੀ ਕਰਾਂ ਭਾਈ ਸਾਹਿਬ ਹਰਭਜਨ ਸਿੰਘ ਨਹਿਰੀ ਅਤੇ ਉਹਨਾਂ ਦੇ ਜਥੇ ਨੂੰ ਕਿ ਉਹ ਲੀਡ ਕਰਨਗੇ ਸਾਰਾ ਪ੍ਰੋਗਰਾਮ 8:45 ਤੱਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਗੌੜੀ ਸੁਖਮਨੀ ਮਹੱਲਾ 5 ਸਲੋਕ 1 ਓਂਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹ ਜੁਗਾਦ ਗੁਰੇ ਨਮਹ
3: ਸਤਿਗੁਰੇ ਨਮਹ
4: ਸ੍ਰੀ ਗੁਰਦੇਵ ਨਮਹ ਅਸ਼ਟਪਦੀ
2: ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਵੋ
4: ਸਿਮਰੋ ਜਾਸ ਬਿਸੰਬਰ ਏਕ ਨਾਮ ਜਪਤਿ ਅਗੰਤ ਅਨੇਕ
2: ਵੇਦ ਪ੍ਰਾਣ ਸਿਮਰਤ ਸੋਧਾਖਰ ਕੀਨੇ ਰਾਮ ਨਾਮ ਇਕ ਅਖਰ
4: ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨ ਆਵੈ
2: ਨਾਖੀ ਏਕ ਦਰਸ ਤੁਹਾਰੋ ਨਾਨਕ ਹੁਣ ਹੋਏ ਉਧਾਰੋ
4: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ
2: ਪ੍ਰਭ ਕਾ ਸਿਮਰਨ ਪ੍ਰਭ ਕੈ ਸਿਮਰਨ
3: ਗਰਭ ਨਾ ਬਸੈ
4: ਪ੍ਰਭ ਕੈ ਸਿਮਰਨ ਦੁਖ ਜਮ ਨਸੈ
3: ਪ੍ਰਭ ਕੈ
4: ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਤਰੈ
2: ਸਿਮਰਤ ਕਛ ਬਿਘਨ ਨ ਲਾਗੈ ਪ੍ਰਭ ਕੈ ਸਿਮਰਨ ਅੰਧਨ ਜਾਗੈ
4: ਪ੍ਰਭ ਕੈ ਸਿਮਰਨ ਭਉ ਨ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
2: ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਮਧਾਨ ਨਾਨਕ ਹਰ ਰੰਗ
4: ਪ੍ਰਭ ਕੈ ਸਿਮਰਨ ਰਿਧ ਸਿਧ ਨਾਮਿਤ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
2: ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ
4: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ
2: ਪ੍ਰਭ ਕੈ ਸਿਮਰਨ ਹੋਏ ਸੁਭਲਾ ਪ੍ਰਭ ਕੈ ਸਿਮਰਨ ਸਫਲ ਫਲਾ
4: ਸੇ ਸਿਮਰਨ ਜਿਨ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ
2: ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਧਰੈ ਮੂਚਾ
4: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੈ ਸਿਮਰਨ ਸਭ ਕਿਛੁ ਸੁਝੈ
2: ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ
4: ਪ੍ਰਭ ਕੈ ਸਿਮਰਨ ਮਨ ਕੀ ਮਰ ਜਾਏ ਅੰਮ੍ਰਿਤ ਨਾਮ ਮ੍ਰਿਤ ਮਾਹਿ ਸਮਾਏ
2: ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ
4: ਪ੍ਰਭ ਕੋ ਸਿਮਰੈ ਸੇ ਤਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ
2: ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ
4: ਪ੍ਰਭ ਕੋ ਸਿਮਰੈ ਸੇ ਬੇਮੋਤਾਜੇ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ
2: ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਅਬਨਾਸੀ
4: ਸਿਮਰਨ ਦੇ ਲਾਗੇ ਜਿਨ ਆਪ ਦਇਆਲਾ ਨਾਨਕ ਜਨ ਕੀ ਮੰਗੈ ਰਵਾਲਾ
2: ਪ੍ਰਭ ਕੋ ਸਿਮਰੈ ਸੇ ਪਰਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ
4: ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੇ
2: ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ

0: ਪਰ ਜੋਗਨ ਭੋਜਨ ਸੁਖ ਸੂਧ
1: ਬਿਰਧ ਪਿਆਉ ਗੁਰ ਸਾਖਿਆਨ ਮੁਖ ਪਿਆਉ ਬੈਠੋ ਦੈਨ
0: ਨਿਰਗੁਣ ਗੁਣ ਕਛੁ ਨ ਬੁਝੈ ਬਖਸ਼ ਲਿਓ ਤਉ ਨਾਨਕ ਸੀਝੈ
1: ਸਤਾਤਾ ਰੂਪ ਸੁਖ ਬਸੈ ਸੁਤ ਪ੍ਰਾਤ ਮੀਤ ਬੰਤਾ ਸੰਗਸੈ
0: ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਉ ਕਮੁਲਾ
1: ਪ੍ਰਸਾਦ ਸੰਗ ਸਮਗਰੀ ਸੰਗ

सुखी मानस जात लोक बचारा करा दिन रात।

0: ਸੰਤਾਂ ਕੋ ਜਸ ਰਸਨ ਬਖਾਨਾ
1: ਜੇ ਬਰਸਤ ਰਹਿਤਾ ਧਰਮ ਮਨ ਸਦਾ ਧਿਆਇ ਕੇਵਲ ਪਾਰ ਬ੍ਰਹਮ
0: ਜਬਦਰ ਰਹਿਮਾਨ ਪਾਵੈ ਨਾਨਕ ਪਤੇ ਧੀ ਕਰ ਜਾਵੈ
1: ਪ੍ਰਸਾਦ ਆਰੋ ਕੰਚਨ ਦੇਹੀ ਲਿਵ ਲਾਓ ਜਿਸ ਰਾਮ ਸੁਨੇਹੀ
0: ਜੇ ਬਰਸਾਤ ਤੇਰਾ ਓਲਾ ਰਹਿਤ ਮਨ ਸੁਖ ਪਾਵੈ

0: ਸੰਤ ਜੈ ਸਭ
1: ਆਪੇ ਜਾਣਾ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਣਾਈ ਸੰਗ ਬਸਤ ਅਗੋਚਰ ਲਹਿ ਸਾਧੂ ਕੈ ਸੰਗ ਅਜਰ ਸਹਿ
0: ਸਾਧੂ ਕੈ ਸੰਗ ਮਹਿਲ ਪਹੁੰਚੈ
1: ਸਾਧ ਕੈ ਸੰਗ ਦ੍ਰਿੜਾ ਸਭ ਧਰਮ ਸਾਧ ਕੈ ਸੰਗ ਕੇਵਲ ਪਾਰ ਬ੍ਰਹਮ
0: ਸਾਧ ਕੈ ਸੰਗ ਪਾਈ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ
1: ਸਾਧ ਕੈ ਸੰਗ ਸਭ ਕੁਲ ਉਧਾਰ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰ
0: ਸਾਧੂ ਕੈ ਸੰਗ ਸੋ ਸੰਪਾਵੈ ਜਿਸ ਸੰਤ ਸਭ ਕੋ ਵਰਸਾਵੈ
1: ਸੰਗ ਧਰਮ ਰਾਏ

ਕਰਨ ਕਰਾਵਨ ਕਰਨੇ ਜੋਗ ਜੋ ਤਿਸ ਭਾਵੈ ਸੋਈ ਹੋਗ ਹੁਕਮੇ ਧਾਰ ਅਧਰ ਰਹਾਵੈ ਹੁਕਮੇ ਉਪਜੈ ਹੁਕਮ ਸਮਾਵੈ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਭ ਮਹਿ ਰਹਿਆ ਸਮਾਈ ਪ੍ਰਭ ਭਾਵੈ ਬਿਨ ਸਾਸ ਤੇ ਰਾਖੈ ਪ੍ਰਭ ਭਾਵੈ ਤਾਂ ਹਰ ਗੁਣ ਭਾਖੈ ਦੋਹਾਂ ਸਿਰਿਆਂ ਕਾ ਆਪ ਸਵਾਮੀ ਖੇਲ ਵਿਗਸੈ ਅੰਤਰ ਜਾਮੀ ਕਹੋ ਮਾਂ ਨੁਕਤੇ ਕਿਆ ਹੋਏ ਆਵੈ ਜੋ ਤਿਸ ਭਾਵੈ ਸੋਈ ਕਰਾਵੈ ਅਨਜਾਨਤ ਬਿਖਿਆ ਮਹਿਰਚੈ ਜੇ ਜਾਣਤ ਆਪਨ ਆਪ ਬਚੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇਜਨ ਨਾ ਮਿਲੇ ਜਾ ਕਾ ਦ੍ਰਿਸ ਕਛੂ ਨਾ ਆਵੈ ਤਿਸ ਤਤਕਾਲ ਦਹਿ ਦਿਸ ਪ੍ਰਗਟਾਵੈ ਜੀਓ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਇਸ ਕਾ ਬਲ ਨਾ ਹੀ ਇਸ ਹਾਥ ਕਰਨ ਕਰਾਵਨ ਸਰਬ ਕੋ ਨਾਥ ਕਬਹੂ ਊਚ ਨੀਚ ਮਹਿ ਬਸੈ ਕਬਹੂ ਸੋਗ ਹਰਖ ਰੰਗ ਹੱਸੈ ਕਬਹੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ ਕਬਹੂ ਮਹਾਕ੍ਰੋਧ ਵਿਕਰਾਲ ਕਬਹੂ ਸਰਬ ਕੀ ਹੋਤ ਰਵਾਲ ਕਬਹੂ ਅਪ ਕੀਰਤ ਮਹਿ ਆਵੈ ਕਬਹੂ ਭਲਾ ਭਲਾ ਕਹਾਵੈ ਕਬਹੂ ਹੋਏ ਪੰਡਿਤ ਕਰੇ ਬਖਿਆਨ ਕਬਹੂ ਮੋਨ ਧਾਰੀ ਲਾਵੈ ਧਿਆਨ ਕਬਹੂ ਕੀਟ ਹਸਤ ਪਤੰਗ ਹੋਏ ਜੀਆ ਅਨਿਕ ਜੋਨ ਭਰਮੈ ਭਰਮੀਆ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ ਅੰਤਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਾ ਨਹੀਂ ਵਿਨਾਸ਼ ਜਿਉਂ ਜਲ ਮਹਿ ਜਲ ਆਏ ਖਟਾਨਾ ਤਿਉਂ

0: ਸਤਸੰਗ ਹਰ ਕੀਰਤਨ ਗਾਈਐ
1: ਵਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
0: ਕੋਟ ਗਈ ਸੰਤਾ ਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ
1: ਸਭੋ ਜੀਵਾਂ ਨੂੰ ਹਾਰ ਭੁਖੇ ਕੋ ਦੇਵ ਤੇ ਆਧਾਰ ਜਿਸਕਾ ਕਰਨਾ ਜੋ ਤਿਸ ਬਿਨ ਦੂਸਰ ਹੋਵਾ ਨਾ ਹੋਗ
0: ਸਭ ਦੇਵ ਨਿਰਮਲ ਕਰਨੀ ਸਰ

0: ਨੇਤਰ ਫੋਰ ਦਸਕਾ ਮੰਤਰ ਨ ਜਾਣਾ ਹੋਰ
1: ਰੂਪ ਮੰਗਲ ਸਜਾ ਕੈ ਸਰਬ ਸੁਨੀ ਕਰਤਾ ਕੈ
0: ਮੈਂ ਰਾਜ ਯੋਗ ਮੈਂ ਜੋਗੀ ਤਪ ਮੈਂ ਤਪੀ ਸਰ ਗ੍ਰਹਿਸਥ ਮੈਂ ਭੋਗੀ
1: ਜਿਲਾ
0: ਕੀਮਤ ਨਾ ਹੈ ਸਗਲ ਦੇਵ ਹਾਰੇ ਅਵਗਾਹੇ
1: ਜਨਮ ਸਗਲ
0: ਗਿਆਨ ਧਿਆਨ ਜਨ ਦੇ ਜਨਦਾਸ ਨਾਮ ਧਿਆ ਵੈਸੇ
1: ਜਨਮ ਮਰੈ

ਕਰਬੰਤ ਮਨਾਈ ਆਪਣੀ ਕੀਮਤ ਆਪੇ ਪਾਈ ਸਾਰੇ ਸਗਲੇ ਜੰਤ ਨਾਮ ਕੇ ਤਾਰੇ ਖੰਡ ਬ੍ਰਹਿਮੰਡ

0: ਸਦਾ ਜਿਸ ਆਪਣਾ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ
1: ਸਤਿਵਲ ਪ੍ਰਧਾਨ
0: ਸਤ ਸਤ ਜਾਪੀ ਬਾਣੀ ਸਤ ਪੁਰਖ ਸਮਾਇਸ ਮਾਣੀ
1: ਕਰਮ ਮੂਲ ਸਤ ਸਤ ਉਤਪਤ
0: ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ
1: ਸਤਿ ਨਾਮ ਵਿਸ਼ਵਾਸ ਸਤਿ ਨਾਮ ਗੁਰੂ ਤੇ ਪਾਈ।

0: ਸਗਲ ਵਿਆਦ ਮਨ ਤੇ ਖੈ ਨਸੇ
1: ਸਾਧਨ ਕਿਰਪਾ ਧਾਰੀ ਸਾਧ ਸੰਜਪ ਨਾਮ ਮੁਰਾਰੀ
0: ਜਿਤ ਪਾਈ ਚੁਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਰਵਨ
1: ਆਪਣੇ
0: ਜਦ ਪ੍ਰਭਾਵ ਬਣਾਏ ਆਪਣੀ ਕੀਮਤ ਆਪੇ ਪਾਏ
1: ਦੂਜਾ ਨਾਹੀ ਕੋਈ ਸਰਬ ਨਿਰੰਤਰ ਏਕੋ।

0: ਸਰੀਰ ਭੇਦ ਸਮਾਇਆ ਉਹਾਂ ਕਿਸੈ ਵਿਆਪਤ ਮਾਇਆ
1: ਆਪਸ ਕਹੋ ਆਪਣੇ ਆਦੇਸ਼ ਤਿਉ ਗੁਣ ਕਾ ਨਾਹੀ
0: ਪਰਵੇਸ਼ ਭਗਵੰਤਾ ਤੈ ਕੌਣ ਚਿੰਤ ਕਿਸਾ ਕੈ ਚਿੰਤਾ
1: ਆਪਣੇ ਆਪ ਆਪ ਤਿਆਰਾ ਤੈ ਕੌਣ ਕਥੈ ਕੌਣ ਸੁਣੈ ਹਾਰਾ
0: ਉਸੇ ਉੱਚਾ ਨਾਨਕ ਆਪਸ ਕੋ ਆਪੈ ਪਹੁੰਚਾ
1: ਪ੍ਰਜ ਪ੍ਰਪੰਚ ਕਾਰ ਦੇਹ ਗੁਣ ਮੈਂ ਕੀਨੋ ਵਿਸਾਰ
0: ਆਪ ਪੰਤ ਭਈ ਕਹਾਵਤ ਕੋ ਨਰ ਕੋ ਸੁਰਗ ਪੰਚਾਵਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋਹਿਲਾ ਰਾਗ ਵਡਦੀਪ ਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤਾ ਕੀਏ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਬ ਸੋਹਿਲਾ ਸਿਮਰੋ ਸ੍ਰਿਜਨਹਾਰੋ ਤੁਮ ਗਾਬ ਮੇਰੇ ਨਿਰਭਾਉ ਕਾ ਸੋਹਿਲਾ ਹਾਂ ਵਾਰੀ ਨਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਆ ਨੇ ਸੰਭਾਲੀ ਨ ਦੇਖੇਗਾ ਦੇਵਨਹਾਰ ਤੇਰਾ ਦਾਨ ਕਿਮਤ ਨਾ ਪਵੈ ਤਿਸ ਦਾ ਤੇ ਗਵਨ ਸੁਮਾਰ ਸੰਬਤ ਸ਼ਾਹ ਲਿਖਿਆ ਮਿਲ ਕਿਰਪਾ ਬਤੇਲ ਦੇਹੋ ਸੱਜਣ ਅਸੀਂ ਸੜੀਆਂ ਜਿਹੋ ਬਸ ਸਾਹਿਬ ਸਿਉ ਮੇਲ ਕਰ ਕਰਿਓ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰ ਸਿਮਰੀਐ ਨਾਨਕ ਸੇ ਦੇ ਆਵਨ ਰਾਗ ਸਮ ਹੱਲਾ ਪਹਿਲਾ ਸੇ ਕਰ ਸੇ ਗੁਰ ਸੇ ਉਪਦੇਸ਼ ਗੁਰੂ ਗੁਰੇ ਕੁਬੇਸ ਅਨੇਕ ਬਾਬਾ ਜੈ ਕਰ ਕਰਤੇ ਕੀ ਤੋ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਓ ਵਿਸੋਏ ਜਸੇ ਅਕੜੀਆਂ ਪਹਿਰਾ ਤੇਤੇ ਵਾਰੇ ਮਾਹ ਹੋਆ ਸੂਰਜੇ ਕੁਰੁਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗ ਤਨਾ ਸ੍ਰੀ ਮਹੱਲਾ ਪਹਿਲਾ ਗਗਨ ਮਹਿਥਾਲ ਰੱਬ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮੰਡਿਆ ਲੋ ਪਵਨ ਚਬਰੋ ਕਰੇ ਸਗਲ ਬਨਰਾਇ ਫੁਲੰਤ ਜੋਤੇ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਪੇਰੀ ਰਹਾਉ ਸਹਿਸ ਦਵ ਨੈਨ ਨਨ ਨੈਨ ਹੈ ਤੋਹੇ ਕਹੋ ਸਹਿਸ ਮੂਰਤ ਨਨਾਇਕ ਤੋਹੀ ਸਹਿਸ ਪਦ ਵਿਮਲ ਨਾਨੇਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਲ ਤਮੋਹੇ ਸਭ ਮਹਿ ਜੋਤ ਜੋਤ ਹੈ ਸੋਏ ਤਿਸਦੇ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੈ ਸਵਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹਿਆ ਹੀ ਪਿਆਸਾ ਰਿਪਾ ਜਲ ਦੇਹ ਨਾਨਕ ਸਾਰਨ ਕੋ ਹੋਏ ਜਾਤੇ ਤਿਲ ਨਾਇ ਵਸਾ ਰਾਵ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰੂ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਜਲੇਪਨ ਵੱਡਾ ਹੈ ਕਰ ਡੰਡੋਤ ਪੁਨ ਵੱਡਾ ਹੈ ਰਹਾ ਸਾਕਤ ਹਰ ਰਸਾਦ ਨ ਜਾਣਿਆ ਤਿੰਨ ਅੰਤਰ ਹੋ ਮੈਂ ਕੰਡਾ ਹੈ ਜਿਉ ਜਿਉ ਚੱਲ ਚੁਬੈ ਦੁਖ ਪਾਵੈ ਜਮ ਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਪਵ ਖੰਡਾ ਹੈ ਅਬਨਾਸ਼ੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾ ਹੈ ਜਨ ਨਾਨਕ ਨਾਮ ਦਰ ਟਿਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਵ ਗੋੜੀ ਪੂਰਬੀ ਮਹੱਲਾ ਪੰਜਵਾਂ ਕਰੋ ਬਿਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਇਹਾਂ ਖਾਟ ਚਲੋ ਹਰ ਲਾਹਾ ਗਵਸਨ ਸੁਹੇਲਾ ਔਦ ਕਟੈ ਦਿਨ ਸਰੈ ਨਾਰੀ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹ ਹੋ ਸੰਸਾਰ ਬਿਕਾਰ ਸੰਸੇ ਮੈਂ ਤਰੋ ਬ੍ਰਹਮ ਗਿਆਨੀ ਜਿਸੈ ਜਗਾਏ ਪਿਆ ਮੈਂ ਇਹੋ ਰਸ ਆਗਾ ਤਕਥਾ ਦਿਨ ਜਾਨੀ ਜਾ ਕੋ ਆਏ ਸ਼ਿਵ ਬਿਹਾਜੋ ਹਰ ਗੁਰ ਤੇ ਮਨ ਹੈ ਬਸੇਦਾ ਨਿਜ ਕਦ ਮਹਿਲ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਤੀਨੇ ਤਾਪ ਨਿਵਾਰਨ ਹਾਰਾ ਦੁਖਨ ਤਾ ਸੁਖ ਰਾਸ, ਤਾਂ ਕੋ ਬਿਘਨ ਨਾ ਕੋ ਲਾਗੈ, ਜਾ ਕੀ ਪ੍ਰਭਾ ਗੈ ਅਰਦਾਸ। ਅਰਦਾਸ ਇੱਕ ਓ ਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੇ ਹੈ, ਘਰ ਨਾਉ ਨਿਤ ਆਵੈ ਧਾਏ, ਸਭ ਥਾਈ ਹੋਈ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਈ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਪਾਤਸ਼ਾਹ ਜੀ, ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕੀਤਾ ਹੈ ਜੀ। ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਤੋਂ ਉਪਰੰਤ ਆਪ ਜੀ ਦੇ ਸਰੂਪ ਦੇ ਸੁੱਖ ਆਸਨ ਦੀ ਸੇਵਾ ਹੋਈ ਹੈ ਪਾਤਸ਼ਾਹ ਜੀਓ। ਸੋਹਲੇ ਸਾਹਿਬ ਜੀ ਦੇ ਪਾਠ ਹੋਏ ਹਨ, ਬਾਣੀ ਪੜ੍ਹਦਿਆਂ ਤੋਂ, ਸੇਵਾ ਕਰਦਿਆਂ ਤੋਂ, ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਤੋਂ ਹੋਈਆਂ ਗਲਤੀਆਂ ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ, ਬਾਣੀ ਦਾ ਭਾਵ ਦਾ ਰਾਹੀਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ, ਦਰਾਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨੇ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਬਾਣੀ ਸਿਮਰਨ ਦੀ ਦਾਤ ਬਖਸ਼ਿਸ਼ ਕਰਨੀ, ਤੰਦਰੁਸਤੀਆਂ ਬਖਸ਼ਣੀਆਂ, ਕਿਰਤ ਕਮਾਈਆਂ ਚ ਬਰਕਤਾਂ ਪਾਉਣੀਆਂ, ਆਪਣੇ ਲੜ ਲਾਈ ਰੱਖਣਾ ਪਾਤਸ਼ਾਹ ਜੀ। ਉਹ ਚਾਰ ਪਹਿਰ ਦਿਨ ਆਪ ਜੀ ਦੇ ਪਾਣੇ ਵਿੱਚ ਸੁੱਖ ਨਾਲ ਬਤੀਤ ਹੋਇਆ ਹੈ, ਚਾਰ ਪਹਿਰ ਰਹਿਣ ਆਪ ਜੀ ਆਪਣੇ ਭਾਣੇ ਵਿੱਚ ਬਤੀਤ ਕਰਾਉਣਾ। ਇਸ ਵੇਲੇ ਆਪ ਜੀ ਦਾ ਸੁੱਖ ਆਸਨ ਤਿਆਰ ਹੈ, ਆਪ ਆਪਣੇ ਆਸਨ ਤੇ ਬਿਰਾਜਮਾਨ ਹੋ, ਸੇਵਕਾਂ ਨੂੰ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਅੰਮ੍ਰਿਤ ਵੇਲੇ ਖੁੱਲੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਕਰਨਾ, ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਸ਼ ਕਰਨਾ, ਸਹੀ ਪਿਆਰੇ ਮਿਲਣਾ, ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੈਟਰਡੇ ਤੁਸੀਂ ਆ ਸਕਦੇ ਆ ਮਾੜਾ ਜਿਹਾ। ਥੋੜੇ ਵੀ ਜੇ ਆਡੀਓ ਵਗੈਰਾ ਦੀ ਕਿਤੇ ਦੇਖਿਓ, ਅੱਠ ਸਾਢੇ ਅੱਠ ਵਜੇ ਨੌ ਵਜੇ ਦੇ ਆਸ ਪਾਸ ਉੱਥੇ ਨਾ ਥੋੜਾ ਜਿਹਾ ਤੇ ਹੁਣ ਉਹ ਵੀ ਸੈਟਅਪ ਕਰ ਰਹੇ ਹਾਂ ਮੈਂ। ਇੱਕ ਤਾਂ ਨਾ ਸਟੈਂਡ ਜਿਹੜੇ ਸਾਡੇ ਨਾ ਉੱਥੋਂ ਗਾਇਬ ਆ, ਮੈਂ ਉਹ ਸੰਜੀਵ ਕੋਲ ਲੈ ਕੇ ਤੇ ਚੱਲਾਂ ਜਾਂ ਇੱਕ ਆ ਸਾਡਾ ਤੇ ਬਾਕੀ ਇਹਦੇ ਨਾਲ ਦਾ ਦੱਸੋ ਉੱਥੇ
1: ਮੰਦਰ ਦੇ ਉਹਨਾਂ ਦੇ ਇੱਕ ਉੱਥੇ
0: ਕੇਬਲਾਂ
1: ਕੇਬਲਾਂ ਇਹਦੇ ਨਾਲ ਦੇਣੇ ਕੇਬਲਾਂ
0: ਕੇਬਲ ਉਹ ਕਲਰਾਂ ਵੀ ਚਾਹੀਦੀਆਂ ਸੀਗੀਆਂ

wrong square down.

दुख हरण उचरण नाम कीर्तन है। दयाल पुरख भगवान है, नानक लिपत न माया। वाहिगुरु जी का खालसा, वाहिगुरु जी की फतेह। धन सतगुरु साहिब श्री गुरु ग्रंथ साहिब जियां दी पावन हजूरी दे विच अमृत वेले दियां हाजरियां भर रही गुरु प्यारी साध संगत जी, सतगुरु जी रहमत करन आप सब जियां दियां हाजरियां दर प्रवान करके सतगुरु जी नाम दियां दातां तंदुरुस्ती दियां दातां बख्शदे होए अपने चरणां दे नाल इसे तरह सतगुरु जी जोड़ के रखण। अज जो अपने पावन तख्तां ते प्रकाशमान होके सतगुरु जी ने पावन हुक्मनामे सानू बख्शिश कीते ने, यह धन सतगुरु साहिब श्री गुरु ग्रंथ साहिब जी महाराज जी दे पावन अंग 709 अते 710 दे उते सुभायमान है। गुरु प्यारी साध संगत जी, अज शहीदां दे सरताज पंजवें पातशाह धन सतगुरु गुरु अर्जन देव जी महाराज जी दा पावन शहीदी दिहाड़ा है। गुरु घर दे विच सतगुरु जी की शहीदी नूं याद करदिआं विशेष तौर पर दीवान सजाए जाणगे। आप सब संगतां नूं बेनती है कि अपने जरूरी काम धंधियां नूं संकोचदे होए गुरु घर दे विच आके अपनियां हाजरियां भर के सतगुरु जी दीआं खुशियां प्राप्त करो। सतगुरु जी रहमत करन समुचे संसार ते नाम दी ठंड वरतौण, अपने चरणां दे नाल ला के ये जीवन सफलिया कर देण। हुण समा होया है सब तो पहला पावन गुरु बाणी श्री सुखमणी साहिब जी दे संपूर्ण पाठ किए जाणगे, उस तो उपरंत नितनेम दीआं पंजां बाणियां दे पाठ किए जाणगे। वाहिगुरु जी का खालसा, वाहिगुरु जी की फतेह। सतनाम श्री वाहिगुरु साहिब जीओ। गौड़ी सुखमनी महला पंजवां, सलोक एक ओंकार। सतगुरु प्रसाद आद गुरु नमै, जुगाद गुरु नमै, सत गुरु नमै, श्री गुरुदेव नमै। अष्टपदी सिमरौ सिमर सिमर सुख पावौ, कल कलेस तन माहि मिटावौ। सिमरौ जास बिसंबर एकै, नाम जपत अगणत अनेकै। वेद पुराण सिमरत सुधाख्यर, किने राम नाम एको आख्यर। किन का एक जस जी बसावै, ताकि महिमा गनी ना आवै। कांखी एक दर्श तुहारो, नानक उन संग मोहे उधारो। सुख मनी सुख अमृत प्रभ नाम, भगत जना कै मन बिसराम। रहाओ प्रभ कै सिमरन गर्भ न बसै, प्रभ कै सिमरन दुख जम नसै। प्रभ कै सिमरन काल पर हरै, प्रभ कै सिमरन दुश्मन टरै। प्रभ सिमरत कछ बिघन न लागै, प्रभ कै सिमरन अन दिन जागै। प्रभ कै सिमरन भउ न व्यापै, प्रभ कै सिमरन दुख न संतापै। प्रभ का सिमरन साध कै संग, सर्ब निधान नानक हर रंग। प्रभ कै सिमरन रिद सिद्ध नवनीत, प्रभ कै सिमरन ज्ञान ध्यान तत् बुद्ध। प्रभ कै सिमरन जप तप पूजा, प्रभ कै सिमरन बिनसै दूजा। प्रभ कै सिमरन तीरथ इस नानी, प्रभ कै सिमरन दरगाह मानी। प्रभ कै सिमरन होए सो भला, प्रभ कै सिमरन सो फल फला। से सिमरा है जिन आप सिमराए, नानक ताकै लागो पाए। प्रभ का सिमरन सब ते ऊचा, प्रभ कै सिमरन उदरे मूचा। प्रभ कै सिमरन तृष्णा बुझै, प्रभ कै सिमरन सब किछ सुझै। प्रभ कै सिमरन नाही जम त्रासा, प्रभ कै सिमरन पूरन आसा। प्रभ कै सिमरन मन की मल जाए, अमृत नाम रिद माहे समाए। प्रभ जी बसै साध की रसना, नानक जन का दासन दसना। प्रभ को सिमरै से धनवंते, प्रभ को सिमरै से पतवंते।
ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੈ ਸੇ ਬੇ ਮੁਹਤਾਜੀ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੀ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਅਬੇਨਾਸੀ। ਸਿਮਰਨ ਤੇ ਲਾਗੇ ਜਿਨ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਹਾਰੀ। ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੇ। ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰੈ ਤਿਨ ਅਨੰਤ ਕਨੇਰੇ, ਪ੍ਰਭ ਕੋ ਸਿਮਰੈ ਬਸੈ ਹਰ ਨੇਰੇ। ਸੰਤ ਕਿਰਪਾ ਤੇ ਅਨ ਦਿਨ ਜਾਗ, ਨਾਨਕ ਸਿਮਰਨ ਪੂਰੈ ਪਹਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹੁ ਨ ਝੂਰੇ। ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿਜ ਸੁਮਾਨੀ। ਪ੍ਰਭ ਕੈ ਸਿਮਰਨ ਨਿਹਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ। ਪ੍ਰਭ ਕੈ ਸਿਮਰਨ ਅਨਹਦ ਝੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ। ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਾਇਆ, ਨਾਨਕ ਤਿਨ ਜਨ ਸਰਣੀ ਪਾਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ। ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚਹੁ ਕੁੰਠ ਜਾਤੇ। ਹਰ ਸਿਮਰਨ ਧਾਰੀ ਸਭ ਤਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀਓ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ। ਸਰਣ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਅਸ਼ਟਪਦੀ ਜਹ ਮਾਤ ਪਿਤਾ ਸੋਤ ਮੀਤ ਨਾ ਪਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜੈ ਮਹਾ ਪਿਆਨ ਦੂਤ ਜਮ ਦਲੈ, ਤਹਿ ਕੇਵਲ ਨਾਮ ਸੰਗ ਤੇਰਾ ਚੱਲੈ। ਜਹ ਮੁਸ਼ਕਲ ਹੋਵੈ ਅਤ ਭਾਰੀ, ਹਰ ਕੋ ਨਾਮ ਕਿਨ ਮਾਹੇ ਉਧਾਰੀ। ਅਨਕ ਪੁਨ ਹੈ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵਹ ਸੁਖ ਕਨੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲੱਖ ਕਰੋਰੀ ਬੰਧ ਨਾ ਪਰੈ, ਹਰ ਕਾ ਨਾਮ ਜਪਤ ਨਿਸਤਰੈ। ਅਨਿਕ ਮਾਇਆ ਰੰਗ ਤਿਖ ਨਾ ਬੁਝਾਵੈ, ਹਰ ਕਾ ਨਾਮ ਜਪਤ ਆਗਾਵੈ। ਜਿਹ ਮਾਰਗ ਇਹ ਜਾਤ ਅਕੇਲਾ, ਤਹਿ ਹਰ ਨਾਮ ਸੰਗ ਹੋਤ ਸੁਹੇਲਾ। ਐਸਾ ਨਾਮ ਮਨ ਸਦਾ ਧਿਆਈ ਹੈ, ਨਾਨਕ ਗੁਰਮੁਖ ਪਰਮ ਗਤ ਪਾਈ ਹੈ। ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤ ਤੈ ਪਾਰ ਪਰਾਹੀ। ਅਨਿਕ ਬਿਗਨ ਜੈ ਆਏ ਸੰਘਾਰੈ, ਹਰ ਕਾ ਨਾਮ ਤਤਕਾਲ ਉਧਾਰੈ। ਅਨਿਕ ਜੋਨ ਜਨਮੈ ਮਰ ਜਾਮ, ਨਾਮ ਜਪਤ ਪਾਵੈ ਬਿਸਰਾਮ। ਹਉ ਮੈਲਾ ਮਲ ਕਬਹੁ ਨ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ। ਐਸਾ ਨਾਮ ਜਪਹੁ ਮਨ ਰੰਗ, ਨਾਨਕ ਪਾਈਏ ਸਾਧਕੈ ਸੰਗ। ਜਿਹ ਮਾਰਗ ਕੀ ਗਨੇ ਜਾਹੇ ਨ ਕੋਸਾ, ਹਰ ਕਾ ਨਾਮ ਊਹਾ ਸੰਗ ਤੋਸਾ। ਜਿਹ ਪੈਂਡੈ ਮਹਾ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਜਹਾਂ ਪੰਥ ਤੇਰਾ ਕੋ ਨਾ ਸਿਆਨੂ, ਹਰ ਕਾ ਨਾਮ ਤਹਿ ਨਾਲ ਪਛਾਨੂ। ਜਹ ਮਹਾ ਭਿਆਨ ਤਪਤ ਬਹੁ ਕਾਮ, ਤੈ ਹਰ ਕੇ ਨਾਮ ਕੀ ਤੁਮ ਊਪਰ ਸ਼ਾਮ। ਜਹਾਂ ਤ੍ਰਿਖਾ ਮਾਨ ਤੁਜ ਅਕਰਖੈ, ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ। ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕੈ ਮਨ ਬਿਸਰਾਮ। ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਧਰੇ ਜਨ ਕੋਟ। ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧਕ ਮਾਤ। ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀ ਨੋਦਾਨ। ਮਨ ਤਨ ਰੰਗ ਰਤੇ ਰੰਗ ਏਕੈ, ਨਾਨਕ ਜਨ ਕੈ ਬਿਰਤ ਬਬੇਕੈ। ਹਰ ਕਾ ਨਾਮ ਜਨ ਕਉ ਮੁਕਤ ਜੁਗਤ, ਹਰ ਕੈ ਨਾਮ ਜਨ ਕਉ ਤ੍ਰਿਪਤ ਭੁਗਤ। ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਬ ਪਰੈ ਨਾ ਭੰਗ। ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸੋਭਾ ਪਾਈ। ਹਰ ਕਾ ਨਾਮ ਜਨ ਕਉ ਭੋਗ ਜੋਗ, ਹਰ ਨਾਮ ਜਪਤ ਕਛ ਨਾਹੀ ਬਿਯੋਗ। ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ। ਹਰ ਹਰ ਜਨ ਕੈ ਮਾਲਕ ਜੀਨਾ, ਹਰ ਤਨ ਜਨ ਕਉ ਆਪ ਪ੍ਰਭ ਦੀਨਾ। ਹਰ ਹਰ ਜਨ ਕੈ ਊਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ। ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਤ ਨਾਮ ਰਸ ਮਾਤੇ। ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਗ ਕੇਤੇ ਤਰੇ। ਪਾਰ ਜਾਤ ਇਹੋ ਹਰ ਕੋ ਨਾਮ ਕਾਮ, ਤੇਨ ਹਰ ਹਰ ਗੁਣ ਗਾਮ। ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲਥਾ। ਨਾਮ ਕੀ ਮਹਿਮਾ ਸੰਤ ਰਿਦ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ।
ਸੰਤ ਕਾ ਸੰਗ ਵੱਡ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ, ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ। ਸਲੋਕ ਬਹੁ ਸ਼ਾਸਤ੍ਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤ੍ਰ ਸਿਮਰਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਵਧੇ ਫਿਰਿਆ, ਅਨੇਕ ਪ੍ਰਕਾਰ ਕੀਏ ਬਹੁ ਜਤਨਾ, ਪੂਰਨ ਦਾਨ ਹੋਮੇ ਬਹੁ ਰਤਨਾ, ਸਰੀਰ ਕਟਾਏ ਹੋਮਾਏ ਕਰ ਰਾਤੀ, ਵਰਤ ਨਿਮ ਕਰੈ ਬਹੁ ਭਾਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਬਾਰ। ਨੌ ਖੰਡ ਪ੍ਰਥਮੀ ਫਿਰੈ ਚੈਰ ਜੀਵੈ, ਮਹਾਂ ਉਦਾਸ ਤਪੀ ਸਰਥੀ ਵੈ, ਅਗਨ ਮਾਹੇ ਹੋਮਤ ਪ੍ਰਾਨ, ਕਨਕ ਅਸਵ ਹੈ ਵਰ ਭੂਮ ਦਾਨ, ਨਿਉਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮ ਅਤ ਸਾਧਨ, ਨਿਮਕ ਨਿਮਕ ਕਰ ਸਰੀਰ ਕਟਾਵੈ, ਤਉ ਪੀ ਹੋਮੈ ਮੈਲ ਨਾ ਜਾਵੈ, ਹਰ ਕੇ ਨਾਮ ਸੰਸਰ ਕਛ ਨਾਹੀ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ। ਮਨ ਕਾਮਨਾ ਤੀਰਥ ਦੇ ਛੁਟੈ, ਗਰਭ ਗੁਮਾਨ ਨਾ ਮਨ ਤੇ ਹੁਟੈ, ਸੋਚ ਕਰੈ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ, ਇਸ ਦੇਹੀ ਕਉ ਬਹੁ ਸਾਧਨਾ ਕਰੈ, ਮਨ ਤੇ ਕਬਹੂ ਨਾ ਬਿਖਿਆ ਟਰੈ, ਜਲ ਧੋਵੈ ਬਹੁ ਦੇਹ ਅਨੀਤ, ਸੁਧ ਕਹਾਂ ਹੋਏ ਕਾਚੀ ਭੀਤ, ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਪਤਤ ਬਹੁ ਮੂਚ। ਬਹੁਤ ਸਿਆਣਪ ਜਮਕਾ ਭਉ ਵਿਆਪੈ, ਅਨਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ, ਭੇਖ ਅਨੇਕ ਅਗਨ ਨਹੀਂ ਬੁਝੈ, ਕੋਟ ਉਪਾਵ ਦਰਗਹਿ ਨਹੀਂ ਸਿਜੈ, ਛੂਟ ਸੁਨਾਹੀ ਊਪ ਪਿਆਲ, ਮੋਹੇ ਵਿਆਪੈ ਮਾਇਆ ਜਾਲ, ਅਵਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ, ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੈ ਸਹਿਜ ਸੁਭਾਏ। ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾ ਕੀ ਸੇਵਾ ਲਾਗੈ, ਜੇ ਕੋ ਆਪੂ ਨਾ ਦੁਖ ਮਿਟਾਵੈ, ਹਰ ਹਰ ਨਾਮ ਹਿਰਦੈ ਸਤ ਗਾਵੈ, ਜੇ ਕੋ ਆਪਣੀ ਸੋਭਾ ਲੋਰੈ, ਸਾਧ ਸੰਗ ਇਹ ਹੋਮੈ ਸ਼ੋਰੈ, ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਨਾ ਕੀ ਸਰਣੀ ਪਰੈ, ਜਿਸ ਜਨ ਕਉ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਜਾਸਾ, ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾ ਕਾ ਮਿਟੈ ਅਭਿਮਾਨ, ਆਪਸ ਕਉ ਜੋ ਜਾਣੈ ਨੀਚਾ, ਸੋ ਗਨੀਐ ਸਭ ਤੇ ਉੱਚਾ, ਜਾ ਕਾ ਮਨ ਹੋਏ ਸਗਲ ਕੀਰੀਨਾ, ਹਰ ਹਰ ਨਾਮ ਤਿਨ ਘਟ ਘਟ ਚੀਨਾ, ਮਨ ਆਪਣੇ ਤੇ ਬੁਰਾ ਮਿਟਾਨਾ, ਪੇਖੈ ਸਗਲ ਸ੍ਰਿਸ਼ਟ ਸਾਜਨਾ, ਸੁਖ ਦੁਖ ਜਨ ਸਮ ਦ੍ਰਿਸ਼ਟੇਤਾ, ਨਾਨਕ ਪਾਪ ਪੁੰਨ ਨਹੀਂ ਲੇਪਾ, ਨਿਰਧਨ ਕਉ ਧਨ ਤੇਰੋ ਨਾਉ, ਨਿਥਾਵੇ ਕਉ ਨਾਉ ਤੇਰਾ ਥਾਉ, ਨਿਮਾਨੇ ਕਉ ਪ੍ਰਭ ਤੇਰੋ ਮਾਨ, ਸਗਲ ਘਟਾ ਕਉ ਦੇਵ ਅਵਦਾਨ, ਕਰਨ ਕਰਾਵਨ ਹਾਰ ਸੁਆਮੀ, ਸਗਲ ਘਟਾ ਕੇ ਅੰਤਰ ਜਾਮੀ, ਆਪਣੀ ਗਤ ਮਿਤ ਜਾਨੂ ਆਪੇ, ਆਪਣ ਸੰਗ ਆਪ ਪ੍ਰਭ ਰਾਤੇ, ਤੁਮਰੀ ਉਸਤਤ ਤੁਮ ਤੇ ਹੋਏ, ਨਾਨਕ ਅਵਰ ਨਾ ਜਾਣ ਸਕੋਏ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮੈਂ ਉਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ, ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪ ਹੋ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਸੁਨ ਰਸਨ ਬਖਾਨੀ, ਸਗਲ ਥਾਨ ਤੇ ਉਹ ਉਤਮ ਥਾਨ, ਨਾਨਕ ਜਿਹ ਕਟ ਵਸੈ ਹਰ ਨਾਮ ਸਲੋਕ, ਨਿਰਗੁਨਿਆਰ ਪਿਆਨਿਆ ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤੇ ਸਚੀਤ ਰੱਖ ਨਾਨਕ ਨਿਭਹੀ ਨਾਲ। ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸਿਗਾਰਿਆ, ਗਰਬ ਅਗਨ ਮੈਂ ਜਿਨੇ ਉਭਾਰਿਆ, ਬਾਰ ਬਵਿਸਥਾ ਤੁਜੈ ਪਿਆਰੈ ਦੂਧ, ਭਰ ਜੋਵਨ ਭੋਜਨ ਸੁਖ ਸੂਦ, ਬਿਰਧ ਭਇਆ ਉਪਰ ਸਾਖ ਸੈਨ, ਮੁਖ ਪਿਆਉ ਬੈਠ ਕਉ ਦੈਨ, ਇਹੋ ਨਿਰਗੁਣ ਗੁਣ ਕਛੂ ਨਾ ਬੂਜੈ, ਬਖਸ਼ ਲਿਹੋ ਤਉ ਨਾਨਕ ਸੀਜੈ, ਜਿਹ ਪ੍ਰਸਾਦ ਧਰ ਉਪਰ ਸੁਖ ਬਸੈ, ਸੁਤ ਭਰਾਤ ਮੀਤ ਬੰਤਾ ਸੰਗ ਹਸੈ, ਜਿਹ ਪ੍ਰਸਾਦ ਪੀਵੈ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮੁੱਲਾ, ਜਿਹ ਪ੍ਰਸਾਦ ਭੋਗੈ ਸਭ ਰਸਾ, ਸਗਲ ਸਮੱਗਰੀ ਸੰਗ ਸਾਥ ਬਸਾ, ਦੀਨੇ ਹਸਤ ਪਾਵ ਕਰਨ ਨੇਤਰ ਰਸਨਾ, ਤਿਸੈ ਤਿਆਗ ਅਵਰ ਸੰਗ ਰਚਨਾ, ਐਸੇ ਦੋਖ ਮੂੜ ਅੰਧ ਬਿਆਪੇ, ਨਾਨਕ ਕਾਢ ਲਿਹੋ ਪ੍ਰਭ ਆਪੇ, ਆਦ ਅੰਤ ਜੋ ਰੱਖਣ ਹਾਰ, ਤੇ ਸਿਉ ਪ੍ਰੀਤ ਨ ਕਰੈ ਗਵਾਰ, ਜਾ ਕੀ ਸੇਵਾ ਨਾਵ ਨੇਦ ਪਾਵੈ, ਤਾਂ ਸਿਉ ਮੂੜਾ ਮਨ ਨਹੀਂ ਲਾਵੈ, ਜੋ ਠਾਕੁਰ ਸਾਧ ਸਦਾ ਹਜੂਰੇ, ਤਾਕੋ ਅੰਧਾ ਜਾਨਕ ਦੂਰੇ, ਜਾ ਕੀ ਟਹਿਲ ਪਾਵੈ ਦਰਗੈ ਮਾਨ, ਤੇ ਸਹਿ ਬਿਸਾਰੈ ਮੁਗਧ ਅਜਾਨ, ਸਦਾ ਸਦਾ ਇਹ ਭੁੱਲਨ ਹਾਰ, ਨਾਨਕ ਰੱਖਣ ਹਾਰ ਅਪਾਰ, ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ, ਜੋ ਛੱਡਣਾ ਸੋ ਅਸਥਿਰ ਕਰਮਾਨੈ, ਜੋ ਹੋਵਨ ਸੋ ਦੂਰ ਪਰਾਨੈ, ਛੋੜ ਜਾਏ ਕਿਸਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ, ਚੰਦਨ ਲੇਪ ਉਤਾਰੈ ਧੋਏ, ਗਰ ਤਹਬ ਪ੍ਰੀਤ ਭਸਮ ਸੰਗ ਹੋਏ,
ਆਂਧ ਕੂਪ ਮੈਂ ਪਤਤ ਬਿਕਰਾਲ, ਨਾਨਕ ਕਾਢ ਲਿਹੋ ਪ੍ਰਭ ਦਇਆਲ। ਕਰਤੂਤ ਪਸੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਬਾਹਰ ਭੇਖ ਅੰਤਰ ਮਲ ਮਾਇਆ, ਸ਼ਪਸ਼ ਨਾਹੇ ਕਸ਼ ਕਰੈ ਛੁਪਾਇਆ। ਬਾਹਰ ਗਿਆਨ ਧਿਆਨ ਇਸਨਾਨ, ਅੰਤਰ ਵਿਆਪੈ ਲੋਭ ਸੁਵਾਨ। ਅੰਤਰ ਅਗਨ ਬਾਹਰ ਤਨ ਸੁਆ, ਗਲ ਪਾਥਰ ਕੈਸੇ ਤਰੈ ਅਥਾ। ਜਾ ਕੈ ਅੰਤਰ ਬਸੈ ਪ੍ਰਭ ਆਪ, ਨਾਨਕ ਤੇ ਜਨ ਸਹਿਜ ਸਮਾਤ। ਸੁਨ ਅੰਧਾ ਕੈਸੇ ਮਾਰਗ ਪਾਵੈ, ਕਰ ਗੈ ਲਿਹੋ ਓੜ ਨਿਭਾਵੈ। ਕਹਾ ਬੁਝਾਰਤ ਬੂਝੈ ਡੋਰਾ, ਨਿਸ ਕਹੀਐ ਤਉ ਸਮਝੈ ਭੋਰਾ। ਕਹਾ ਬਿਸਨ ਪਦ ਗਾਵੈ ਗੁੰਗ, ਯਤਨ ਕਰੈ ਤਉ ਪੀ ਸੁਰ ਭੰਗ। ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋ ਤੋ ਊਹਾਂ ਉਸ ਗਵਨ। ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ। ਸੰਗ ਸਹਾਈ ਸੁਆਵੈ ਨਚੀਤ, ਜੋ ਬੈ ਰਾਈ ਤਾਸਿਓ ਪ੍ਰੀਤ। ਬਲੁਆ ਕੀ ਗ੍ਰਹਿ ਪੀਤਰ ਬਸੈ, ਆਨੰਦ ਕੇਲ ਮਾਇਆ ਰੰਗ ਰਸੈ। ਦ੍ਰਿੜ ਕਰ ਮਨੈ ਮਨੈ ਪ੍ਰਤੀਤ, ਕਾਲ ਨ ਆਵੈ ਮੂੜੇ ਚੀਤ। ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾਂ ਲੋਭ ਧ੍ਰੋਹ। ਇਆਹੂ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਹੋ ਆਪਣ ਕਰ ਕਰਮ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਕਨੇਰੇ। ਕੋਏ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਸਗਲ ਸਮਗਰੀ ਤੁਮਰੈ ਸੂਤਰ ਤਹਾਰੀ, ਤੁਮ ਤੇ ਹੋਏ ਸੋ ਅਗਿਆਕਾਰੀ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾ ਸਦਾ ਕੁਰਬਾਨੀ। ਸਲੋਕ ਦੇਨ ਹਾਰ ਪ੍ਰਭ ਛੋੜ ਕੈ, ਲਾਗਿਆਨ ਸੁਆਏ। ਨਾਨਕ ਕਹੂ ਨਾ ਸੀ ਜਾਈ, ਬਿਨ ਨਾਵੈ ਪਤ ਜਾਏ। ਅਸ਼ਟਪਦੀ ਦਸ ਵਸਤੂ ਲੇ ਪਾਛੈ ਪਾਵੈ, ਏਕ ਬਸਤ ਕਾਰਨ ਬਿਖੋਟ ਗਵਾਵੈ। ਏਕ ਭੀ ਨਾ ਦੇ ਦਸ ਭੀ ਹਿਰ ਲੇ, ਤਉ ਮੂੜਾ ਕਹੋ ਕਹਾ ਕਰੇ। ਜਿਸ ਠਾਕੁਰ ਸਿਉ ਨਾਹੀ ਚਾਰਾ, ਤਾਕੋ ਕੀਜੈ ਸਦ ਨਮਸਕਾਰਾ। ਜਾ ਕੈ ਮਨ ਲਾਕਾ ਪ੍ਰਭ ਮੀਠਾ, ਸਰਬ ਸੂਖ ਤਾਹੂ ਮਨ ਬੂਠਾ। ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ। ਅਗਨਤ ਸਾਹੂ ਆਪਣੀ ਦੇ ਰਾਸ, ਖਾਤ ਪੀਤ ਵਰਤੈ ਆਨੰਦ ਉਲਾਸ। ਆਪੁਨੀ ਅਮਾਨ ਕਸ਼ ਬਹੁਰ ਸਾਹੁਲੇ, ਅਗਿਆਨੀ ਮਨ ਰੋਸ ਕਰੇ। ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਰਸ ਕਾ ਵਿਸ਼ਵਾਸ ਨਾ ਹੋਵੈ। ਜਿਸ ਕੀ ਬਸਤ ਤਿਸ ਆਗੈ ਰਾਖੈ, ਪ੍ਰਭ ਕੀ ਆਗਿਆ ਮਨ ਹੈ ਮਾਥੈ। ਉਸ ਦੇ ਚੌਗਨ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਇਆਲ। ਅਨਕ ਭਾਂਤ ਮਾਇਆ ਕੀ ਹੇਤ, ਸਰਪਰ ਹੋਵਤ ਜਾਨ ਅਨੇਤ। ਬਿਰਖ ਕੀ ਛਾਇਆ ਸਿਉ ਰੰਗ ਲਾਵੈ, ਉਹ ਬਿਨਸੈ ਉਹ ਮਨ ਪਛੁਤਾਵੈ। ਜੋ ਦਿਸੈ ਸੋ ਚਾਲਨ ਹਾਰ, ਲਪਟ ਰਹੇ ਉਹ ਤਹ ਅੰਧ ਅੰਧਾਰ। ਬਟਾਉ ਸਿਉ ਜੋ ਲਾਵੈ ਨੇਹੇ, ਤਾ ਕਉ ਹਾਥ ਨ ਆਵੈ ਕੇਹੇ। ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ। ਮਿਥਿਆ ਤਨ ਧਨ ਕੁਟੰਬ ਸੁਭਾਇਆ, ਮਿਥਿਆ ਹਉਮੈ ਮਮਤਾ ਮਾਇਆ। ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਬਿਕਰਾਲ। ਮਿਥਿਆ ਰਥ ਹਸਤੀ ਅਸਵ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ। ਮਿਥਿਆ ਧਰੋ ਮੋਹ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ। ਅਸ ਥਿਰ ਭਗਤ ਸਾਧ ਕੀ ਸਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ। ਮਿਥਿਆ ਸ੍ਰਵਣ ਪਰ ਨਿੰਦਾ ਸੁਣੈ, ਮਿਥਿਆ ਹਸਤ ਪਰ ਦਰਬ ਕੋਹਿਰੈ। ਮਿਥਿਆ ਨੇਤਰ ਪੇਖਤ ਪਰਤਰੈ ਰੂਪਾਦ, ਮਿਥਿਆ ਰਸਨਾ ਭੋਜਨ ਅਨੁਸਵਾਦ। ਮਿਥਿਆ ਚਰਨ ਪਰ ਵਿਕਾਰ ਕੋ ਧਾਵੈ ਹੈ, ਮਿਥਿਆ ਮਨ ਪਰ ਲੋਭ ਲੁਭਾਵੈ। ਮਿਥਿਆ ਤਾਨ ਨਹੀਂ ਪਰ ਉਪਕਾਰ, ਮਿਥਿਆ ਬਾਸਲੇਤ ਬਿਕਾਰ ਬਿਨ ਬੂਝੇ। ਮਿਥਿਆ ਸਭ ਭਏ ਸਫਲ ਦੇਹ, ਨਾਨਕ ਹਰ ਹਰ ਨਾਮ ਲਏ। ਬਿਰਥੀ ਸਾਖਤ ਕੀ ਆਰਜਾ, ਸਾਚ ਬਿਨਾ ਕਹਿ ਹੋਵਤ ਸੂਚਾ। ਬਿਰਥਾ ਨਾਮ ਬਿਨਾ ਤਨ ਅੰਧ, ਮੁਖ ਆਵਤ ਤਾਕੈ ਦੁਰਗੰਧ। ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ, ਮੇਕ ਬਿਨਾ ਜਿਉ ਖੇਤੀ ਜਾਏ। ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜਿਉ ਕਿਰਪਨ ਕੇ ਨਰਾਰਥ ਦਾਮ। ਧਨ ਧਨ ਤੇ ਜਨ ਜਿਹ ਕਟ ਬਸਿਓ, ਹਰ ਨਾਉ ਨਾਨਕ ਤਾਕੈ ਬਲ ਬਲ ਜਾਓ। ਰਹਿਤ ਅਵਰ ਕਛੁ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖ ਹੋ ਗੰਢ ਲਾਵਤ। ਜਾਨਨ ਹਾਰ ਪ੍ਰਭੂ ਪ੍ਰਬੀਨ, ਬਾਹਰ ਭੇਖ ਨਾ ਕਾਹੂ ਭੀਨ। ਅਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ। ਜੋ ਤੁਮ ਭਾਨੇ ਤਿਨ ਪ੍ਰਭ ਜਾਤਾ, ਨਾਨਕ ਉਨ ਜਨ ਚਰਨ ਪਰਾਤਾ। ਕਰੋ ਬੇਨਤੀ ਪਾਰ ਬ੍ਰਹਮ ਸਭ ਜਾਨੈ, ਆਪਣਾ ਕੀਆ ਆਪੇ ਮਾਨੈ।
ਆਪੇ ਆਪ ਆਪ ਕਰਤ ਨਬੇਰਾ ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ ਉਪਾਵ ਸਿਆਨਪ ਸਗਲ ਤੇ ਰਹਿਤ ਸਭ ਕਾਛ ਜਾਣੈ ਆਤਮ ਕੀ ਰਹਿਤ ਜਿਸ ਭਾਵੈ ਤਿਸ ਲਈ ਲੜ ਲਾਏ ਥਾਂ ਤਨੰਤਰ ਰਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸੁਜਾਏ ਅਹੰਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜਿਹ ਪ੍ਰਸਾਦ ਛਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ ਜਿਹ ਪ੍ਰਸਾਦ ਸੁਗੰਧਤ ਤਨ ਲਾਵੈ ਤਿਸ ਕੋ ਸਿਮਰਤ ਪਰਮ ਗਤ ਪਾਵੈ ਜਿਹ ਪ੍ਰਸਾਦ ਬਸੈ ਸੁਖ ਮੰਦਰ ਤਿਸੇ ਧਿਆਇ ਸਦਾ ਮਨ ਅੰਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰਹੁ ਤਿਸ ਰਸਨਾ ਜਿਹ ਪ੍ਰਸਾਦ ਰੰਗ ਰਾਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ ਜਿਹ ਪ੍ਰਸਾਦ ਪਾਠ ਪਟੰਬਰ ਹਡਾਵੈ ਤਿਸੇ ਤਿਆਗ ਕਤ ਅਵਰ ਲੁਭਾਵੈ ਜਿਹ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆਠ ਪਹਿਰ ਤਕ ਜਸ ਗਾਵੀ ਜੈ ਜਿਹ ਪ੍ਰਸਾਦ ਤੂਜ ਸਭ ਕੋ ਮਾਨੈ ਮੁਖ ਤਾਕੋ ਜਸ ਰਸਨ ਬਖਾਨੈ ਜਿਹ ਪ੍ਰਸਾਦ ਤਿਰੁ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹਿ ਮਾਨ ਪਾਵੈ ਨਾਨਕ ਪਤ ਸੇਤੀ ਘਰ ਜਾਵਹਿ ਜਿਹ ਪ੍ਰਸਾਦ ਆਰੋਗ ਕੰਚਨ ਦੇਹੀ ਲਿਵਲਾਵਹੁ ਤਿਸ ਰਾਮ ਸਨੇਹੀ ਜਿਹ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ ਜਿਹ ਪ੍ਰਸਾਦ ਤੇਰੇ ਸਗਲ ਛੇਦਰ ਢਾਕੇ ਮਨ ਸਰਣੀ ਪਾਰ ਠਾਕੁਰ ਪ੍ਰਭ ਤਾਕੈ ਜਿਹ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਸ ਸਾਸ ਸਿਮਰਹੁ ਪ੍ਰਭ ਉੱਚੇ ਜਿਹ ਪ੍ਰਸਾਦ ਪਾਈ ਦੁਰਲਭ ਦੇਹੀ ਨਾਨਕ ਤਾਕੀ ਭਗਤ ਕਰੇ ਜਿਹ ਪ੍ਰਸਾਦ ਅਭੁਖਨ ਪਹਿਰੀ ਜੈ ਮਨ ਤਿਸ ਸਿਮਰਤ ਕਿਉਂ ਆਸ ਕੀਜੈ ਜਿਹ ਪ੍ਰਸਾਦ ਅਸਵ ਹਸਤ ਅਸਵਾਰੀ ਮਨ ਤਿਸ ਪ੍ਰਭ ਕੋ ਕਬਹੂ ਨਾ ਬਿਸਾਰੀ ਜਿਹ ਪ੍ਰਸਾਦ ਬਾਗ ਮਿਲਕ ਧਨਾ ਰਾਖ ਪਰੋਏ ਪ੍ਰਭ ਆਪੁਨੇ ਮਨਾ ਜਿਨ ਤੇਰੀ ਮਨ ਬਨਤ ਬਨਾਈ ਉਠਤ ਬੈਠਤ ਸਦ ਤਿਸੈ ਧਿਆਈ ਤਿਸੈ ਧਿਆਏ ਜੋ ਏਕ ਅਲਖ ਇਹਾਂ ਊਹਾਂ ਨਾਨਕ ਤੇਰੀ ਰਖੈ ਜਿਹ ਪ੍ਰਸਾਦ ਕਰੈ ਪੁਨ ਬਹੁ ਦਾਨ ਮਨ ਆਠ ਪਹਿਰ ਕਰ ਤਿਸ ਕਾ ਧਿਆਨ ਜਿਹ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾ ਸਾ ਚਿਤਾਰੀ ਜਿਹ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰਉ ਸਦਾ ਅਨੂਪ ਜਿਹ ਪ੍ਰਸਾਦ ਤੇਰੀ ਨੀਤੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜਿਹ ਪ੍ਰਸਾਦ ਤੇਰੀ ਪਤ ਰਹਿ ਗੁਰਪ੍ਰਸਾਦ ਨਾਨਕ ਜਸ ਕਾ ਹੈ ਜਿਹ ਪ੍ਰਸਾਦ ਸੁਣੈ ਕਰਨ ਨਾਦ ਜਿਹ ਪ੍ਰਸਾਦ ਪੇਖ ਹੈ ਬਿਸਮਾਦ ਜਿਹ ਪ੍ਰਸਾਦ ਬੋਲੈ ਅੰਮ੍ਰਿਤ ਰਸਨਾ ਜਿਹ ਪ੍ਰਸਾਦ ਸੁਖ ਸਹਿਜੇ ਬਸਨਾ ਜਿਹ ਪ੍ਰਸਾਦ ਹਸਤ ਕਰ ਚੱਲੈ ਜਿਹ ਪ੍ਰਸਾਦ ਸੰਪੂਰਨ ਫਲ ਹੈ ਜਿਹ ਪ੍ਰਸਾਦ ਪਰਮਗਤ ਪਾਵੈ ਜਿਹ ਪ੍ਰਸਾਦ ਸੁਖ ਸਹਿਜ ਸਮਾਵੈ ਐਸਾ ਪ੍ਰਭ ਤਿਆਗ ਅਵਰ ਕਥ ਲਾਗਹੁ ਗੁਰਪ੍ਰਸਾਦ ਨਾਨਕ ਮਨ ਜਾਗਹੁ ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ ਜਿਹ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਕੋ ਜਾਪ ਜਿਹ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੈ ਜਾਨ ਮਨ ਸਦਾ ਹਜੂਰੇ ਜਿਹ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂੰ ਤਾਸਿਓ ਰਾਚ ਜਿਹ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਉ ਆਪ ਗਾਉ ਆਏ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਬਿਗਾਸ ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨਾ ਕਿਨਹੂੰ ਲਾਇਆ ਜਿਤ ਜਿਤ ਲਾਵੋ ਤਿਤ ਲਗੈ ਹਰ ਨਾਥ ਨਾਨਕ ਇਨ ਕੈ ਕਛੂ ਨਾ ਹਾਥ ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੇ ਸੋ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧ ਕਹਿ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧ ਕਹਿ ਸੰਗ ਮਿਟੈ ਅਭਿਮਾਨ ਸਾਧ ਕਹਿ ਸੰਗ ਪ੍ਰਗਟੈ ਸੁਗਿਆਨ ਸਾਧ ਕਹਿ ਸੰਗ ਬੁਝੈ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਿਬੇਰਾ ਸਾਧ ਕਹਿ ਸੰਗ ਪਾਏ ਨਾਮ ਰਤਨ ਸਾਧ ਕਹਿ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਣੀ ਨਾਨਕ ਸਾਧ ਕੀ ਸੋਭਾ ਪ੍ਰਭ ਮਾਹੇ ਸਮਾਨੀ ਸਾਧ ਕਹਿ ਸੰਗ ਅਗੋਚਰ ਮਿਲੈ ਸਾਧ ਕਹਿ ਸੰਗ ਸਦਾ ਭਰ ਫੁੱਲੈ ਸਾਧ ਕਹਿ ਸੰਗ ਆਵੈ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਭੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕਹਿ ਸੰਗ ਮਨੋਹਰ ਬੈਨ ਸਾਧ ਕਹਿ ਸੰਗ ਨਾ ਕਤ ਹੂੰ ਧਾਵੈ ਸਾਧ ਸੰਗ ਆਸ ਤੇਤ ਮਨ ਪਾਵੈ ਸਾਧ ਕਹਿ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਨ ਸਭ ਮੀਤ ਸਾਧੂ ਕਹਿ ਸੰਗ ਮਹਾਪੁਨੀਤ ਸਾਧ ਸੰਗ ਕੇ ਸਿਉ ਨਹੀਂ ਬੈਰ ਸਾਧ ਕਹਿ ਸੰਗ ਨਾ ਬੀਗਾ ਪੈਰ
ਸਾਧ ਕੈ ਸੰਗ ਨਾਹੀ ਕੋ ਮੰਦਾ, ਸਾਧ ਸੰਗ ਜਾਣੈ ਪਰਮਾਨੰਦਾ। ਸਾਧ ਕੈ ਸੰਗ ਨਾਹੀ ਹੋ ਤਾਪ, ਸਾਧ ਕੈ ਸੰਗ ਤਜੈ ਸਭ ਆਪ। ਆਪੇ ਜਾਣੈ ਸਾਧ ਬੜਾਈ, ਨਾਨਕ ਸਾਧ ਪ੍ਰਭੂ ਬਣ ਆਈ। ਸਾਧ ਕੈ ਸੰਗ ਨਾ ਕਬਹੂ ਧਾਵੈ, ਸਾਧ ਕੈ ਸੰਗ ਸਦਾ ਸੁਖ ਪਾਵੈ। ਸਾਧ ਸੰਗ ਬਸਤ ਅਗੋਚਰ ਲਹੈ, ਸਾਧੂ ਕੈ ਸੰਗ ਆਜਾਰ ਸਹਾਇ। ਸਾਧ ਕੈ ਸੰਗ ਬਸੇ ਥਾਨ ਉੱਚੈ, ਸਾਧੂ ਕੈ ਸੰਗ ਮਹਿਲ ਪਹੁੰਚੈ। ਸਾਧ ਕੈ ਸੰਗ ਦ੍ਰਿੜੈ ਸਭ ਧਰਮ, ਸਾਧ ਕੈ ਸੰਗ ਕੇਵਲ ਪਾਰ ਬ੍ਰਹਮ। ਸਾਧ ਕੈ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ। ਸਾਧ ਕੈ ਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਨੇ ਸੁਤਾਰੈ। ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੁ ਵਰਸਾਵੈ। ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੈ ਸੰਗ ਸੋਭਾ ਸੁਰ ਦੇਵਾ। ਸਾਧੂ ਕੈ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਸਾਧ ਕੈ ਸੰਗ ਸਰਬ ਥਾਨ ਗਮ, ਨਾਨਕ ਸਾਧ ਕੈ ਸੰਗ ਸਫਲ ਜਨਮ। ਸਾਧ ਕੈ ਸੰਗ ਨਹੀਂ ਕਛ ਕਾਲ, ਦਰਸ਼ਨ ਭੇਟ ਤਹੋ ਤਿਨੇ ਹਾਲ। ਸਾਧ ਕੈ ਸੰਗ ਕਲੁਕਤ ਹਰੈ, ਸਾਧ ਕੈ ਸੰਗ ਨਰਕ ਪਰ ਹਰੈ। ਸਾਧ ਕੈ ਸੰਗ ਇਹਾਂ ਉਹਾਂ ਸੋਹੇਲਾ, ਸਾਧ ਸੰਗ ਬਿਸ਼ੁਰਤ ਹਰ ਮੇਲਾ। ਜੋ ਇੱਛਾ ਸੋਈ ਫਲ ਪਾਵੈ, ਸਾਧ ਕੈ ਸੰਗ ਨ ਬਿਰਥਾ ਜਾਵੈ। ਪਾਰ ਬ੍ਰਹਮ ਸਾਧ ਰਿਦ ਬਸੈ, ਨਾਨਕ ਉਧਰੈ। ਸਾਧ ਸੁਨ ਰਸੈ, ਸਾਧ ਕੈ ਸੰਗ ਸੁਨੋ ਹਰ ਨਾਉ। ਸਾਧ ਸੰਗ ਹਰ ਕੇ ਗੁਣ ਗਾਉ, ਸਾਧ ਕੈ ਸੰਗ ਨਾ ਮਨ ਤੇ ਬਿਸਰੈ। ਸਾਧ ਸੰਗ ਸਰ ਪਰ ਨਿਸਤਰੈ, ਸਾਧ ਕੈ ਸੰਗ ਲਗੈ ਪ੍ਰਭ ਮੀਠਾ। ਸਾਧੂ ਕੈ ਸੰਗ ਘਾਟ ਘਾਟ ਡੀਠਾ, ਸਾਧ ਸੰਗ ਭੈ ਆਗਿਆਕਾਰੀ। ਸਾਧ ਸੰਗਤ ਭਈ ਹਮਾਰੀ, ਸਾਧ ਕੈ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਯੋਗ। ਸਾਧ ਕੀ ਮਹਿਮਾ ਵੇਦ ਨਾ ਜਾਣੈ, ਜੇ ਤਾ ਸੁਣੈ ਤੇ ਤਾ ਬਖਿਆਨੈ। ਸਾਧ ਕੀ ਉਪਮਾ ਤੇਹੋ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਾਰ ਪੂਰ। ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ। ਸਾਧ ਕੀ ਸੋਭਾ ਊਚ ਤੇ ਊਚੀ, ਸਾਧ ਕੀ ਸੋਭਾ ਮੂਚ ਤੇ ਮੂਚੀ। ਸਾਧ ਕੀ ਸੋਭਾ ਸਾਧ ਬਨਿਆਈ, ਨਾਨਕ ਸਾਧ ਪ੍ਰਭ ਭੇਦ ਨਾ ਭਾਈ। ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਆਵਰ ਨਾ ਪੇਖੈ ਇਕ ਸਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕਉ ਸੋਖ। ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਕ ਕੌ ਲਾਗੈ ਤੁਲ ਭਵਾਨ। ਬ੍ਰਹਮ ਗਿਆਨੀ ਕੈ ਧੀਰਜ ਏਕ, ਜਿਉਂ ਬਸੁਧਾ ਕੋ ਖੋਦੈ ਕੋ ਚੰਦਨ ਲੇਪ। ਬ੍ਰਹਮ ਗਿਆਨੀ ਕਾ ਇਹ ਗੁਨਾਉ, ਨਾਨਕ ਜਿਉਂ ਪਾਵਕ ਕਾ ਸਹਿ ਸੁਭਾਉ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨ ਲਾਗੈ ਜਲਾ। ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਕਾਸ਼, ਜੈਸੇ ਧਰ ਉਪਰ ਆਕਾਸ਼। ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸੁਮਾਨ, ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ। ਬ੍ਰਹਮ ਗਿਆਨੀ ਊਚ ਤੇ ਊਚਾ, ਮਨ ਆਪਣੈ ਹੈ ਸਭ ਤੇ ਨੀਚਾ। ਬ੍ਰਹਮ ਗਿਆਨੀ ਸੇ ਜਨ ਪਹੇ, ਨਾਨਕ ਜਿਨ ਪ੍ਰਭ ਆਪ ਕਰੇ। ਬ੍ਰਹਮ ਗਿਆਨੀ ਸਗਲ ਕੀ ਰੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ। ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਪਹਿਆ। ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਬ੍ਰਹਮ ਗਿਆਨੀ ਏਕ ਉਪਰ ਆਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ। ਬ੍ਰਹਮ ਗਿਆਨੀ ਕੈ ਨਾਹੀ ਧੰਦਾ, ਬ੍ਰਹਮ ਗਿਆਨੀ ਲੇ ਧਾਵਤ ਬੰਧਾ। ਬ੍ਰਹਮ ਗਿਆਨੀ ਕੈ ਹੋਏ ਸੋ ਭਲਾ, ਬ੍ਰਹਮ ਗਿਆਨੀ ਸੋ ਫਲ ਫਲਾ। ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ। ਬ੍ਰਹਮ ਗਿਆਨੀ ਕੈ ਕੈ ਰੰਗ, ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ। ਬ੍ਰਹਮ ਗਿਆਨੀ ਕੈ ਨਾਮ ਆਧਾਰ, ਬ੍ਰਹਮ ਗਿਆਨੀ ਕੈ ਨਾਮ ਪ੍ਰਵਾਰ। ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਅਹੰਗ ਬੁੱਧ ਤਿਆਗਤ। ਬ੍ਰਹਮ ਗਿਆਨੀ ਕੈ ਮਨ ਪਰਮਾਨੰਦ, ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ। ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਏਕ ਸੰਗ ਹੇਤਾ। ਬ੍ਰਹਮ ਗਿਆਨੀ ਕੈ ਹੋਏ ਅਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ। ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ, ਬ੍ਰਹਮ ਗਿਆਨੀ ਕਾ ਬੜ ਪ੍ਰਤਾਪ। ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਐ। ਬ੍ਰਹਮ ਗਿਆਨੀ ਕਉ ਬਲ ਬਲ ਜਾਈਐ, ਬ੍ਰਹਮ ਗਿਆਨੀ ਕਉ ਖੋਜੇ ਮਹੇਸੁਰ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸੁਰ।
ब्रह्म ज्ञानी की कीमत नाहे, ब्रह्म ज्ञानी कह सगल मन माहे, ब्रह्म ज्ञानी का कौन जाने भेद, ब्रह्म ज्ञानी को सदा आदेश, ब्रह्म ज्ञानी का कथिया न जाय अध्याखर, ब्रह्म ज्ञानी सर्व का ठाकुर, ब्रह्म ज्ञानी की मित कौन बखाने, ब्रह्म ज्ञानी की गत ब्रह्म ज्ञानी जाने, ब्रह्म ज्ञानी का अंत न पार, नानक ब्रह्म ज्ञानी को सदा नमस्कार, ब्रह्म ज्ञानी सब सृष्टि का कर्ता, ब्रह्म ज्ञानी साध जीव नहीं मरता, ब्रह्म ज्ञानी मुक्त जुगत जी का दाता, ब्रह्म ज्ञानी पूर्ण पुरुष विधाता, ब्रह्म ज्ञानी अनाथ का नाथ, ब्रह्म ज्ञानी का सब ऊपर हाथ, ब्रह्म ज्ञानी का सगल आकार, ब्रह्म ज्ञानी आप निरंकार, ब्रह्म ज्ञानी की शोभा ब्रह्म ज्ञानी बनी, नानक ब्रह्म ज्ञानी सर्व का तनी, सलोक उरतारय जो अंतर नाम, सर्व मैं पिख है भगवान, निमख निमख ठाकुर नमस्कार, नानक ओह अपरस सगल निस्तार, अष्टपदी मिथ्या नाही रसना परस, मन मह प्रीत निरंजन दरस, पर त्रय रूप न पिख नेत्र, साध की टहल संत संग हेत, करण सुने काहू की निंदा, सब ते जाने आपस को मंदा, गुरप्रसाद बिख्या पर हरय, मन की बाशना मन ते टरय, इंद्री जित पंच दोख ते रहत, नानक कोट मध्ये को ऐसा अपरस, वैष्णो सो जिस ऊपर सो प्रसन्न, विष्ण की माया ते होए भिन्न, कर्म करत होवै नहे कर्म, तिस वैष्णो का निर्मल धर्म, काहू फल की इच्छा नहीं बाचै, केवल भगत कीर्तन संग राचै, मान तान अंतर सिमरन गोपाल, सब ऊपर होवत कृपाल, आप दृढ़ अवरा नाम जपावै, नानक ओ वैष्णो परम गत पावै, भगवती भगवंत भगत का रंग, सगल त्याग दुष्ट का संग, मन ते बिनसै सगला परम, कर पूजै सगल पार ब्रह्म, साध संग पापा मल खोवै, तिस भगवती की मत उत्तम होवै, भगवंत की टहल करै नित नीत, मन तन अर्पै बिसन परीत, हर के चरण हृदय वसावै, नानक ऐसा भगवती भगवंत को पावै, सो पंडित जो मन प्रबोधै, राम नाम आत्म मैं सोधै, राम नाम सार रास पीवै, उस पंडित कै उपदेश जाग जीवै, हर की कथा हृदय बसावै, सो पंडित फिर जो न आवै, वेद पुराण सिमरत बूझै मूल, सुख मैं जानै असथूल, चहवर ना को दे

ਦਾਸ ਕਉ ਆਪ ਕਿਰਪਾ ਕਰੇ, ਤਿਸ ਦਾਸ ਕਉ ਸਭ ਸੋ ਜੀ ਪਰੈ, ਸਗਲ ਸੰਗ ਆਤਮ ਉਦਾਸ ਹੋ, ਐਸੀ ਜੁਗਤ ਨਾਨਕ ਰਾਮਦਾਸ, ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ, ਸੋ ਕਹਾਵੈ ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ, ਤੈਸਾ ਸੁਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਵੇਖੋ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ, ਪਾਰ ਬ੍ਰਹਮ ਕੇ ਸਗਲੇ ਠਾਉ, ਜਿਤ ਜਿਤ ਘਰ ਰਾਖੈ ਤੈਸਾ ਤਿਨ ਨਾਉ, ਆਪੇ ਕਰਨ ਕਰਾਵਨ ਜੋਗ, ਪ੍ਰਭ ਭਾਵੈ ਸੋਈ ਫੁਨ ਹੋਗ, ਪਸਰਿਓ ਆਪ ਹੋਏ ਆਨਤ ਤਰੰਗ, ਲਖੇ ਨ ਜਾਹੇ ਪਾਰ ਬ੍ਰਹਮ ਕੇ ਰੰਗ, ਜੈਸੀ ਮਤ ਦੇ ਤੈਸਾ ਪ੍ਰਗਾਸ, ਪਾਰ ਬ੍ਰਹਮ ਕਰਤਾ ਅਬਿਨਾਸ, ਸਦਾ ਸਦਾ ਸਦਾ ਦਇਆਲ, ਸਿਮਰ ਸਿਮਰ ਨਾਨਕ ਭਏ ਨਿਹਾਲ, ਸਲੋਕ ਉਸਤਤ ਕਰੇ ਅਨੇਕ ਜਨ ਅੰਤ ਨ ਪਾਰਾ ਵਾਰ, ਨਾਨਕ ਰਚਨਾ ਪ੍ਰਭ ਰਚੀ ਬਹੁਵਿਧ ਅਨੇਕ ਪ੍ਰਕਾਰ, ਅਸ਼ਟਪਦੀ ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਭੈ ਤੀਰਥ ਵਾਸੀ, ਕਈ ਕੋਟ ਬਨ ਭ੍ਰਮੈ ਉਦਾਸੀ, ਕਈ ਕੋਟ ਬੇਦ ਕੇ ਸਰੋਤੇ, ਕਈ ਕੋਟ ਤਪੀ ਸਰਹੋਤੇ, ਕਈ ਕੋਟ ਆਤਮ ਧਿਆਨ ਤਹਰੈ, ਕਈ ਕੋਟ ਕਬ ਕਾਬ ਵਿਚਾਰੈ, ਕਈ ਕੋਟ ਨਵਤਨ ਨਾਮ ਧਿਆਵਹਿ, ਨਾਨਕ ਕਰਤੇ ਕਾ ਅੰਤ ਨ ਪਾਵਹਿ, ਕਈ ਕੋਟ ਭੈ ਅਭਿਮਾਨੀ, ਕਈ ਕੋਟ ਆਨੰਦ ਅਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਆਪੇ ਗੋ ਆਤਮ ਨੇ ਕੋਰ, ਕਈ ਕੋਟ ਪਰ ਦਰਬ ਕੋਹਿਰੈ, ਕਈ ਕੋਟ ਪਰ ਦੁਖ ਨਾ ਕਰੈ, ਕਈ ਕੋਟ ਮਾਇਆ ਸਰਮ ਮਾਹੇ, ਕਈ ਕੋਟ ਪ੍ਰਦੇਸ਼ ਪ੍ਰਮਾਹੇ, ਜਿਤ ਜਿਤ ਲਾਵੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ, ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਖੀ ਸਰਪ ਉਪਾਏ, ਕਈ ਕੋਟ ਪਾਥਰ ਬਿਰਖ ਨਿਪਜਾਏ, ਕਈ ਕੋਟ ਪਵਨ ਪਾਣੀ ਬੈਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸਸਿਅਰ ਸੂਰ ਨਖਿਅਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ, ਸਗਲ ਸਮੱਗਰੀ ਆਪਣੇ ਸੂਤ ਧਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸ ਤਾਰੈ, ਕਈ ਕੋਟ ਰਾਜਸ ਤਾਮਸ ਸਾਧਕ, ਕਈ ਕੋਟ ਬੇਦ ਪੁਰਾਣ ਸਿਮਰਤ ਅਰਸਾਸਤ, ਕਈ ਕੋਟ ਕੀਏ ਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਏ ਚੈਰ ਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੇ, ਕਈ ਕੋਟ ਜਖਿਆ ਕਿਨਰ ਪਿਸਾਚ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਸਭ ਤੇ ਨੇਰੈ ਸਭ ਹੂ ਤੇ ਦੂਰ, ਨਾਨਕ ਆਪ ਅਲਿਪਤ ਰਹਿਆ ਭਰਪੂਰ, ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮੈ ਜੀਵੈ ਮਰੈ, ਕਈ ਕੋਟ ਬਹੁ ਜੋ ਨੀ ਫਿਰੈ, ਕਈ ਕੋਟ ਬੈਠਤ ਹੀ ਖਾਹੇ, ਕਈ ਕੋਟ ਘਾਲੈ ਥੱਕ ਪਾਹੇ, ਕਈ ਕੋਟ ਕੀਏ ਤਨਵੰਤ, ਕਈ ਕੋਟ ਮਾਇਆ ਮੈਂ ਚਿੰਤ, ਜਹਿ ਜਹਿ ਭਾਣਾ ਤਹਿ ਤਹਿ ਰਾਖੇ, ਨਾਨਕ ਸਭ ਕਿਛੁ ਪ੍ਰਭ ਕੈ ਹਾਥੇ, ਕਈ ਕੋਟ ਭੈ ਬੈਰਾਗੀ, ਰਾਮ ਨਾਮ ਸੰਗ ਤਿਨ ਲਿਵ ਲਾਗੀ, ਕਈ ਕੋਟ ਪ੍ਰਭ ਕਉ ਖੋਜੰਤੇ, ਆਤਮ ਮੈਂ ਪਾਰ ਬ੍ਰਹਮ ਲਹੰਤੇ, ਕਈ ਕੋਟ ਦਰਸਨ ਪ੍ਰਭ ਪਿਆਸ, ਤਿਨ ਕਉ ਮਿਲਿਓ ਪ੍ਰਭ ਅਬਿਨਾਸ, ਕਈ ਕੋਟ ਮੰਗੈ ਸਾਤ ਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ, ਜਿਨ ਕਉ ਹੋਏ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧਾਨ ਤਨ, ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀਨੋ ਬਿਸਥਾਰ, ਕਈ ਬਾਰ ਪਸਰਿਓ ਪਸਾਰ, ਸਦਾ ਸਦਾ ਇਕ ਏਕ ਓਂਕਾਰ, ਕਈ ਕੋਟ ਕੀਨੇ ਬਹੁ ਭਾਂਤ, ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ, ਤਾਕਾ ਅੰਤ ਨਾ ਜਾਣੈ ਕੋਏ, ਆਪੇ ਆਪ ਨਾਨਕ ਪ੍ਰਭ ਸੋਏ, ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿਨ ਹੋਵਤ ਆਤਮ ਪ੍ਰਗਾਸ, ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੈ ਏਕੋ ਨੇਤਰੇ, ਕਈ ਕੋਟ ਨਾਮ ਰਸ ਪੀਵੈ ਅਮਰ ਭੈ ਸਾਧ ਸਾਧ ਹੀ ਜੀਵੈ, ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸੁਖ ਸਹਿਜ ਸਮਾਵੈ, ਆਪਣੇ ਜਨ ਕੋ ਸਾਸ ਸਾਸ ਸਮਾਰੇ, ਨਾਨਕ ਹੋਏ ਪਰਮੇਸੁਰ ਕੇ ਪਿਆਰੇ, ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ, ਨਾਨਕ ਤਿਸ ਬਲਹਾਰਨ ਜਲ ਥਲ ਮਹੀਅਲ ਸੋਏ, ਅਸ਼ਟਪਦੀ ਕਰਨ ਕਰਾਵਨ ਕਰਨੈ ਜੋਗ, ਜੋ ਤਿਸ ਭਾਵੈ ਸੋਈ ਹੋਗ, ਖਿਨ ਮੈਂ ਥਾਪੋ ਥਾਪਣ ਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ, ਹੁਕਮੇ ਧਾਰ ਅਧਾਰ ਰੁਹਾਵੈ, ਹੁਕਮੇ ਉਪਜੈ ਹੁਕਮ ਸੁਮਾਵੈ, ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਨਕ ਰੰਗ ਪ੍ਰਕਾਰ, ਕਰ ਕਰ ਦੇਖੈ ਆਪਣੀ ਵਡਿਆਈ, ਨਾਨਕ ਸਭ ਮੈਂ ਰਿਆ ਸਮਾਈ,
ਪ੍ਰਭ ਭਾਵੈ ਮਨੁੱਖ ਗਤ ਪਾਵੈ ਪ੍ਰਭ ਭਾਵੈ ਤਾਂ ਪਾਤ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲਖ ਵਾਰ ਚੁਪੈ ਚੁੱਪ ਨ ਹੋਵਈ ਜੇ ਲਾਏ ਰਹਾਂ ਲਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾਂ ਲਖ ਹੋਏ ਤਾਂ ਇੱਕ ਨ ਚੱਲੈ ਨਾਲ ਕਿਵ ਸਚਿਆਰਾ ਹੋਈ ਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ

ਪਰਵਾਰ ਹੈ ਸਾਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵੈ ਨ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰ ਗਹਿਮਾਨ ਪੰਚੇ ਸੋਹੈ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਧਵਲੈ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾਂ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸੁਆਲਿਹੋ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਓ ਏਕੂ ਕਵਾਓ ਤਿਸਤੇ ਹੋਏ ਲਖ ਦਰਿਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖਸਾਰ ਅਸੰਖ ਮੂਨ ਲਿਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਪੱਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋਹ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੀ ਜਿ ਪਰਮਾਏ ਤਿਵ ਤਿਪਾਏ ਜੀਤਾ ਕੀਤਾ ਤੇਤਾ ਨਾਉ ਵਿਣ ਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹੇ ਪਾਣੀ ਧੋਤੈ ਉਤਰ ਸੁਖੇਹੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਓ ਤੀਰਥ ਤਪ ਦਇਆ ਦੱਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਸ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਉੱਤੀ ਮਾਹੁ ਕਵਣ ਜਿਤ ਹੋਆ ਆਕਾਰ ਵੇਲ ਨ ਪਾਈਆ ਵੇਲ ਨ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨ ਪਾਇਓ ਕਾਦੀਆ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨ ਜੋਗੀ ਜਾਣੈ ਰੁਤ ਮਾਹੁ ਨ ਕੋਈ ਜਾ ਕਰਤਾ ਸਿਰਠੀ ਕਉ ਸਾਜੀ ਆਪੇ ਜਾਣੈ ਸੋਈ ਕਿਉ ਕਰਿਆ ਕਾ ਕਿਉ ਸਾਲਾਹੀ ਕਿਉ ਵਰਨੀ ਕਿਉ ਜਾਣਾ ਨਾਨਕ ਆਖਣ ਸਭ ਕੋ ਆਖੈ ਇਕ ਦੂ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੀ ਕੋ ਆਪਉ ਜਾਣੈ ਅੱਗੇ ਗਿਆ ਨ ਸੋਹੈ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ਓੜ ਕੋੜ ਭਾਲ ਥੱਕੇ ਵੇਦ ਕਹਿ ਨਿਕ ਵਾਤ ਸਹਿਸ ਅਠਾਰਹਿ ਕਹਿਣ ਕਤੇਬਾ ਅਸਲੂ ਇਕ ਧਾਤ ਲਿਖਾ ਹੋਏ ਤਾਂ ਲਿਖੀਐ ਲਿਖੈ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੀ ਤੀ ਸੁਰਤ ਨ ਪਾਈਆ

ਕਿਆ ਮਨਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾਵਾਰ ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੇ ਕੁਏ ਬਹੁਤਾ ਕਹੀਏ।

ਆਇਆ ਬਾਬੂ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨ ਤਮਾਏ ਕੇਤੇ ਮੰਗੈ ਜੋਧ ਅਪਾਰ ਕੇਤੇ ਅਗਣਤ ਨਹੀਂ ਵਿਚਾਰ ਕੇਤੇ ਖੱਪ ਟੁੱਟਹਿ ਵਿਕਾਰ ਕੇਤੇ ਲੈ ਲੈ ਮੁੱਕਰ ਪਾਹੇ ਕੇਤੇ ਮੂਰਖ ਖਾਹੀ ਖਾਹੇ ਕਿਤਿਆ ਦੁਖ ਭੁਖ ਸਦ ਮਾਰ ਇਹ ਭੇਦਾ ਤੇਰੀ ਦਾਤਾਰ ਬੰਦ ਕਲਾਸੀ ਭਾਣੈ ਹੋਏ ਹੋਰ ਆਖ ਨ ਸਕੈ ਕੋਏ ਜੇ ਕੋ ਖਾਏ ਕੇ ਆਖਣ ਪਾਏ ਉਹ ਜਾਣੇ ਜਿਤੀਆਂ ਮੂੰਹ ਖਾਏ ਆਪੇ ਜਾਣੇ ਆਪੇ ਦੇ ਆਖ ਹੈ ਸੇ ਭੇ ਕੇਈ ਕੇ ਜਿਸਨੂੰ ਬਖਸੇ ਸਿਫਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀ ਅਮੁੱਲ ਭੰਡਾਰ ਅਮੁੱਲ ਆਵੈ ਅਮੁੱਲ ਲੈ ਜਾਹੇ ਅਮੁੱਲ ਭਾਈ ਅਮੁੱਲਾ ਸੰਭਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖਹਿ ਵੇਦ ਪਾਠ ਪੁਰਾਣ ਆਖਹਿ ਪੜੇ ਕਰਹਿ ਵਿਗਿਆਨ ਆਖਹਿ ਵਰਮੇ ਆਖਹਿ ਇੰਦ ਆਖੈ ਗੋਪੀ ਤੈ ਗੋਵਿੰਦ ਆਖੈ ਈਸ਼ਰ ਆਖੈ ਸਿੱਧ ਆਖੈ ਕੀਤੇ ਕੀਤੇ ਬੁੱਧ ਆਖੈ ਦਾਨਵ ਆਖੈ ਦੇਵ ਆਖੈ ਸੁਰ ਨਰ ਮੁਨ ਜਨ ਸੇਵ ਕੀਤੇ ਆਖੈ ਆਖਣ ਪਾਹੀ ਕੀਤੇ ਕਹਿ ਕਹਿ ਉੱਠ ਉੱਠ ਜਾਹੀ ਤੇ ਕੀਤੇ ਹੋਰ ਕਰੇ ਤਾਕਨ ਸਕਹਿ ਕੀ ਕੇ ਜੀਵੜ ਭਾਵੈ ਤੇਵੜ

ਸੋ ਘਰ ਕਿਹਾ ਜਿਤ ਵੈ ਸਰਬ ਸੰਭਾਲੇ। ਵਾਜੇ ਨਾਦ ਅਨੇਕ ਸੰਖਾ, ਕਿਤੇ ਵਾਵਣ ਹਾਰੇ, ਕਿਤੇ ਰਾਗ ਭਰੀ ਸਿਉ ਕਹੀਅਨ, ਕਿਤੇ ਗਾਵਣ ਹਾਰੇ। ਗਾਵੈ ਤੋਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵੈ ਚਿਤ ਗੁਪਤ ਲਿਖ ਜਾਣ ਹੈ, ਲਿਖ ਲਿਖ ਧਰਮ ਵਿਚਾਰੇ। ਗਾਵੈ ਈਸ਼ਵਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ। ਗਾਵੈ ਇੰਦ ਇੰਦਾਸਨ ਬੈਠੇ ਦੇਵਤੇ ਆਦਰ ਨਾਲੇ। ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ। ਗਾਵਣ ਜਤੀ ਸਤੀ ਸੰਤੋਖੀ, ਗਾਵਹਿ ਵੀਰ ਕਰਾਰੇ। ਗਾਵਣ ਪੰਡਿਤ ਪੜ੍ਹਨ ਰਖੀ ਸਰ, ਜੁਗ ਜੁਗ ਵੇਦਾ ਨਾਲੇ। ਗਾਵਹਿ ਮੋਹਣੀਆ ਮਨ ਮੋਹਨ, ਸੁਰਗਾ ਮੱਚ ਪਿਆਲੇ। ਗਾਵਣ ਰਤਨੋ ਪਾਏ ਤੇਰੇ ਅੜਸਠ ਤੀਰ, ਗਾਵਣ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ। ਗਾਵੈ ਜੂਧ ਮਹਾਂਬਲ ਸੂਰਾ, ਗਾਵੈ ਖਾਣੀ ਚਾਰੇ। ਗਾਵੈ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ। ਸਹੀ ਤੁਧ ਨੂੰ ਗਾਵਹਿ ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ। ਹੋਰ ਕੀਤੇ ਗਾਵਣ ਸੇ ਮੈਂ ਚੇਤਨਾ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸਚ ਸਾਹਿਬ, ਸਾਚਾ ਸਾਚੀ ਨਾਈ। ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ ਜਿਨਸੀ, ਮਾਇਆ ਜਿਨ ਉਪਾਈ। ਕਰ ਕਰ ਵੇਖੈ ਕੀ ਤਾਪਣਾ, ਜਿਵ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨ ਕਰਨਾ ਜਾਈ। ਸੋ ਪਾਤਸ਼ਾਹੋ ਸਾਹਾ ਪਾਤਸ਼ਾਹਿਬ, ਨਾਨਕ ਰਹਿਣ ਰਜਾਈ। ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕਿ ਕਰੈ ਵਿਭੂਤ। ਕਿੰਥਾ ਕਾਲ ਕੁਵਾਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਆਦੇਸ਼ ਸਹਿ ਆਦੇਸ਼, ਆਦ ਨੀਲ ਅਨਾਦ ਅਨਾਹਤ, ਜੁਗ ਜੁਗ ਇੱਕ ਵੇਸ਼। ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਾਜੈ ਨਾਦ। ਆਪ ਨਾਥ ਨਾਥੀ ਸਭ ਜਾ ਕੀ, ਰਿੱਧ ਸਿੱਧ ਅਵਰਾ ਸਾਧ। ਸੰਯੋਗ ਜੋਗ ਦੁਇ ਕਾਰ ਚਲਾਵੈ, ਲਿਖੇ ਆਵੈ ਭਾਗ। ਆਦੇਸ਼ ਸਹਿ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ। ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ। ਜੇਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ। ਉਹ ਵੇਖੈ ਉਹਨਾਂ ਨਦਰ ਨਾ ਆਵੈ, ਬਹੁਤਾ ਇਹੋ ਵਿਡਾਨ।

ਹਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕ ਵੇਸ਼ ਇੱਕ ਦੂਜੀ ਭਾਉ ਲਖ ਹੋਹੇ ਲਖ ਹੋਵੈ ਲਖ ਵੀਸ਼ ਲਖ ਲਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼ ਏਤ ਰਾਹੇ ਪਤ ਪਵੜੀਆ ਚੜੀਐ ਹੋਏ ਅਕੀਸ ਸੁਣ ਗੱਲਾਂ ਆਕਾਸ ਕੀਟਾਂ ਆਈ ਰੀਸ ਨਾਨਕ ਨਦਰੀ ਪਾਈ ਐ ਕੂੜੀ ਕੂੜੈ ਠੀਸ।

ਕੀਤੇ ਪਾਤ ਨਰਿੰਦ ਕੀਤੀਆਂ ਸੁਰਤੀ ਸੇਵ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾ ਕੀਆਂ ਗੱਲਾਂ ਕਥੀਆਂ ਨਾ ਜਾਏ ਜੀ ਕੋ ਕਹਿ ਪਿਛੈ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ

ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਭਉ ਕਲਾ ਗੰਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸਚ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਉ ਬਾਜ ਬੇਨਤੀ ਚੌਪਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਵ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈ ਤੁਮ ਕਾਬਹੁ, ਆਪ ਹਾਲ ਦੈ ਮੋਹੇ ਬਚਾਵਹੁ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਰ ਰੱਛਾ ਨਿਜ ਕਰ ਦੈ ਕਰੀਐ, ਸਭ ਬੈਰਨ ਕੋ ਵਾਸ ਸੰਘਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਤੁਮੈ ਚਾਟ ਕੋਈ ਅਵਰ ਨਾ ਧਿਆਉ, ਜੋ ਵਰ ਚਾਉ ਸੁਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀ ਹੈ, ਚੁਣ ਚੁਣ ਸੁਤਰ ਹਮਾਰੇ ਮਾਰੀ ਹੈ, ਆਪ ਹਾਥ ਦੈ ਮੁਜੈ ਵਰੀਐ, ਮਰਨ ਕਾਲ ਕਾ ਤ੍ਰਾਸ ਨਿਵਰੀਐ, ਪੂਜੋ ਸਦਾ ਹਮਾਰੇ ਪੱਛਾ, ਸ੍ਰੀ ਆਸ ਤੁਜ ਜੂ ਕਰੇ ਹੋਰ ਅੱਛਾ, ਰਾਖ ਲਿਹੁ ਮੋਇ ਰਖਨ ਹਾਰੇ, ਸਾਹਿਬ ਸੰਤ ਸਹਾਇ ਪਿਆਰੇ, ਦੀਨ ਬੰਦ ਦੁਸ਼ਟ ਨਕੇ ਹੰਤਾ, ਤੁਮ ਹੋ ਪੁਰੀ ਚਤੁਰ ਦਸਕੰਤਾ, ਕਾਲ ਪਾਏ ਬ੍ਰਹਮਾ ਬਾਪ ਧਰਾ, ਕਾਲ ਪਾਏ ਸ਼ਿਵ ਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ, ਜਵਨ ਕਾਲ ਜੋਗੀ ਸ਼ਿਵ ਕੀਓ, ਵੇਦ ਰਾਜ ਬ੍ਰਹਮਾ ਜੂਥੀਓ, ਜਵਨ ਕਾਲ ਸਭ ਲੋਕ ਸੁਵਾਰਾ, ਨਮਸਕਾਰ ਹੈ ਤਾਹੇ ਹਮਾਰਾ, ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈ ਜਛਨ ਪਜਾਇਓ, ਆਦਨ ਤੇ ਕਹਿ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤੁਸੀਂ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸੁਵਾਰੀ, ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲ ਮੋ ਬਦ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਨੈ, ਘਟ ਘਟ ਕੇ ਪਟ ਪਟ ਕੀ ਜਾਣੈ, ਜਬ ਉਤ ਕਰਕ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ, ਜਬ ਆ ਕਰਕ ਕਰਤ ਹੋ ਕਬੂ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ, ਜੇਤੇ ਬਦਨ ਸਿਰ ਸਭ ਧਾਰੈ, ਆਪ ਆਪਣੀ ਬੂਝ ਉਚਾਰੈ, ਤੁਮ ਸਭ ਹੀਤੇ ਰਹਿਤ ਨਿਰਾਲਮ, ਜਾਣਤ ਬੇਦ ਭੇਦ ਅਰ ਆਲਮ, ਨਿਰੰਕਾਰ ਨਿਰਭਕਾਰ ਨਿਰਲੰਬ, ਆਦ ਨੀਲ ਅਨਾਦ ਸੰਭੁ, ਤਾਕਾ ਮੂਢ ਉਚਾਰਤ ਭੇਦਾ, ਜਾ ਕੋ ਭੇਵ ਨ ਪਾਵਤ ਬੇਦਾ, ਤਾਕੋ ਕਰਪਾਨ ਅਨੁਮਾਨਤ, ਮਹਾ ਮੂਢ ਕਛ ਭੇਦ ਨ ਜਾਣਤ, ਮਹਾਦੇਵ ਕੋ ਕਹਿਤ ਸਦਾ ਸਿਵ, ਨਿਰੰਕਾਰ ਕਾ ਚੀਨਤ ਨ ਭੇਵ, ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੁਹ ਤੇਤੀ, ਤੁਮਰਾ ਲਖਾ ਨ ਜਾਏ ਪਸਾਰਾ, ਕਿਹ ਵਿਸਜਾ ਪ੍ਰਥਮ ਸੰਸਾਰਾ, ਏਕੈ ਰੂਪ ਅਨੂਪ ਸਰੂਪਾ, ਰੰਗ ਭਇਓ ਰਾਵ ਕੈ ਭੂਪਾ, ਅੰਡਜ ਜੇਰਜ ਸੇ ਤਜਕੀਨੀ, ਉਤਭੁਜ ਖਾਨ ਬਾਹੁਰ ਰਚਦੀਨੀ, ਕਹੁ ਫੂਲ ਰਾਜਾ ਹੋਵੈ ਬੈਠਾ, ਕਹੁ ਸਿਮਟ ਭਇਓ ਸੰਕਰ ਕੈਠਾ, ਸਿਗਰੀ ਸ੍ਰਿਸ਼ਟ ਦਿਖਾਏ ਅਚੰਮ ਭਵ, ਆਦਿ ਜੁਗਾ ਸਰੂਪ ਸਵਯੰ ਭਵ, ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਉਵਾਰ ਸਿੱਖ ਸੰਘਰੋ, ਦੁਸ਼ਟ ਜਿਤੇ ਉਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਨਕਾਤਾ, ਜੇ ਅਸ ਤੁਜ ਤਵ ਸਰਨੀ ਪਰੇ, ਤਿਨਕੇ ਦੁਸ਼ਟ ਦੁਖਤ ਹਵੈ ਮਰੇ, ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਵਟਾਰੇ, ਜੋ ਕਲ ਕੋ ਇੱਕ ਬਾਰ ਤਿਐ ਹੈ, ਤਾਕੇ ਕਾਲ ਨਿਕਟ ਨਹਿ ਹੈ, ਰੱਛਾ ਹੋਏ ਤਾਹੀ ਸਭ ਕਾਲਾ, ਦੁਸ਼ਟ ਅਰਿਸ਼ਟਰੈ ਤਤਕਾਲਾ, ਕਿਰਪਾ ਦਿਸ਼ਟਨ ਜਾਹੇ ਨਿਹਰਿਓ, ਤਾਕੇ ਤਾਪ ਤਨਕ ਮੈਂ ਹਰਿਓ, ਰਿੱਧ ਸਿੱਧ ਘਰ ਮੂੰਹ ਸਭ ਹੋਈ, ਦੁਸ਼ਟ ਛਾਛ ਵਿਸਕੈ ਨ ਕੋਈ,

ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਕੋ ਅੰਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ।

ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੈ ਘਰ ਤਾਂ ਤੇਰੈ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੈ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸਤੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਧਰੁ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੀ ਪੰਚ ਸਭ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੀ ਕਲਾ ਜਿਤ ਕਰਤਾਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੀ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਾਜੂ ਕਿਆ ਕਰੇ ਵਿਚਾਰੀਆ ਤੁਧ ਬਾਤ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਏਸ ਨੋ ਹੁਰ ਥਾਉ ਨਾਹੀ ਸ਼ਬਦ ਲਾਗ ਸੁਵਾਰੀਆ ਕਹਿ ਨਾਨਕ ਲਿਵੈ ਬਾਜੂ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੈ ਸੁਆਰਿਆ ਕਹਿ ਨਾਨਕ ਕਿਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇਹ ਜਿਸਨੋ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਿਰ ਹੈ ਦਾਹ ਦੇ ਸਿੱਖ ਨਾਮ ਲਾਗ ਸੁਆਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਭਾਣਾ ਭਾਵੇ ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵ ਸੰਤ ਪਿਆਰੇ ਹੋ ਕਤ ਕੀ ਕਰਹਿ ਕਹਾਣੀ ਕਤ ਕੇਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੌਪ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨੇ ਹੋ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥੇ ਹੋ ਅਕਥ ਕਹਾਣੀਏ ਮਨ ਚੰਚਲਾ ਚਤੁਰਾਈ ਕਿਨੈ ਨ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਟਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟੋ ਜਿਨ ਮੋਹ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸਤ ਸੰਭਾਲੇ ਉਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਿਤਲਾਈਐ ਸਾ ਕੰਮ ਮੂਲੇ ਨਾ ਕੀਚੈ ਜਿਤੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਚ ਸੰਭਾਲੇ ਅਗਮ ਗੋਚਰਾ ਤਿਰੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣੇ ਜੀ ਅਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ ਆਖੇ ਤਾ ਵੇਖੈ ਸਭ ਤੂੰ ਹੈ ਜਿਨ ਜਗ ਤੂੰ ਪਾਇਆ ਕਹਿ ਨਾਨ ਤੂੰ ਸਦਾ ਗਮ ਹੈ ਤਿਰੰਤ ਨ ਪਾਇਆ ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੂੰ ਤੂੰ ਪਾਇਕ ਵੇਖ ਪ੍ਰਸਨ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨ ਜਿਸਨੂੰ ਆਪ ਟੁੱਟਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਹਕੇਰੀ ਬਿਕ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਕੰਨਿਓ ਤਿੱਖੀ ਵਾਲ ਹੋ ਨਿੱਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸੁਮਾਨੀ ਕਹਿ ਨਾਨਕ ਚਾਲ ਭਗਤਾ ਜੁਗੋ ਜੁਗ ਨਿਰਾਲੀ ਜਿਉ ਤੂੰ ਚਲਾਹੀ ਤਿਵ ਚੱਲੈ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਹੀ ਤਿਵੈ ਚੱਲੈ ਜਿਨਾ ਮਾਰਗ ਪਾਵਹਿ ਕਰ ਕਿਰਪਾ ਜਿਨਾਮ ਲਾਹੇ ਸੇ ਹਰ ਹਰ ਸਦਾ ਧਿਆਵਹਿ ਜਿਸਨੋ ਕਥਾ ਸੁਨਾਹੇ ਆਪਣੀ ਸੇ ਗੁਰਦੁਆਰੈ ਸੁਖ ਪਾਵਹਿ ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹਿ ਇਹੋ ਸੁਹੇਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੁਹੇਲਾ ਸਤਿਗੁਰੂ ਸੁਣਾਇਆ ਇਹੋ ਤਿਨ ਕਹਿ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ ਇੱਕ ਫਿਰ ਹੈ ਘਨੇਰੇ ਕਰਹਿ ਗੱਲਾਂ ਗੱਲੀ ਕਿਨੈ ਨ ਪਾਇਆ ਕਹਿ ਨਾਨਕ ਸ਼ਬਦ ਸੁਹੇਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸਿਓ
ਪਵਿੱਤ ਸੰਗਤ ਸੁਭਾਈਆ, ਕਹਿ ਦੇ ਪਵਿੱਤ ਸੁਣ ਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜ ਨ ਉਪਜੈ ਬਿਨ ਸਹਿਜੈ ਸਹਿਸਾ ਨ ਜਾਏ, ਨਹਿ ਚਾਏ ਸਹਿਸਾ ਕਿਤੈ ਸੰਜਮ, ਰਹੇ ਕਰਮ ਕਮਾਏ, ਸਹਿਸੈ ਜਿਉ ਮਲੀਨ ਹੈ ਕਿ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ, ਹਰ ਸਿਉ ਰਹੋ ਚਿਤ ਲਾਏ, ਕਹਿ ਨਾਨ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵ ਜਾਏ, ਜੀ ਹੋ ਮੈਲੇ ਬਾਹਰੋ ਨਿਰਮਲ, ਬਾਹਰੋ ਨਿਰਮਲ ਜੀ ਹੋ ਤਾਂ ਮੈਲੇ, ਤਿਨੀ ਜਨਮ ਜੂਐ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ, ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀ, ਫਿਰ ਹੈ ਜਿਉ ਬੇਤਾਲਿਆ, ਕਹਿ ਨਾਨਕ ਜਿਨ ਸਤ ਜਿਆ ਕੂੜੇ ਲਾਗੇ, ਤਿਨੀ ਜਨਮ ਜੂਐ ਹਾਰਿਆ, ਜੀ ਹੋ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀ ਹੋ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸਵੈ ਪਹੁੰਚੈ ਨਾਹੀ, ਮਨਸਾ ਸਤ ਸਮਾਨੀ, ਜਿਨਮ ਰਤਨ ਜਿਨੀ ਕੱਟਿਆ, ਭਲੇ ਸੇਵਨ ਜਾਰੇ, ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ, ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜੀ ਹੋ ਰਹਿ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ, ਅੰਤਰਾਤਮੈ ਸੰਭਾਲੇ, ਆਪ ਛੱਡ ਸਦਾ ਰਹਿ ਪਰਣੈ, ਗੁਰ ਬਿਨ ਅਵਰ ਨਾ ਜਾਣੈ ਕੋਈ, ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਵੇ ਮੁਖ ਹੋਵੇ, ਬਿਨ ਸਤਿਗੁਰ ਮੁਕਤ ਨ ਪਾਵੇ, ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਵੇਕਿਆ ਜਾਏ, ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸਭ ਸੁਣਾਏ, ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ, ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੈ, ਹਿਰਦੈ ਤਿਨਾ ਸੁਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਵਰੰਗ, ਜਪਿਓ ਸਾਰੰਗ ਪਾਣੀ, ਕਹਿ ਨਾਨਕ ਸਦਾ ਗਾਵੋ ਸੱਚੀ ਬਾਣੀ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਕਹਿ ਦੇ ਕੱਚੇ ਸੁਣ ਦੇ ਕੱਚੇ, ਕੱਚੀ ਆਖ ਵਖਾਣੀ, ਹਰ ਹਰ ਨਿਤ ਕਰਹਿ ਰਸਨਾ, ਕਹਿਆ ਕਛੂ ਨਾ ਜਾਣੀ, ਚਿਤ ਜਿਨ ਕਾਹਿਰ ਲਿਆ ਮਾਇਆ, ਬੋਲਣ ਪੈਰ ਵਾਣੀ, ਕਹਿਣਾ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸਮਾਓ, ਸਭ ਛੇਤੀ ਮਨ ਮਿਲਿਆ, ਸੱਚੇ ਲਾਇਆ ਭਾਓ, ਆਪੇ ਹੀਰਾ ਰਤਨ ਆਪੇ, ਜਿਸਨੂੰ ਦੇ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ, ਸਿਵ ਸਕਤਾ ਪੁਪਾਏ, ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਇਆ ਵੇਖੈ ਗੁਰਮੁਖ ਸਹਿ ਬੁਝਾਏ, ਤੋੜੇ ਬੰਧਨ ਹੋਵੇ ਮੁਖ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਕਸਿਓ ਲਿਵਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰ ਸ਼ਾਸਤਰ ਪੁਨ ਪਾ ਵਿਚਾਰ ਦੇ, ਤੱਤੈ ਸਾਰ ਨ ਜਾਣੀ, ਤੱਤੈ ਸਾਰ ਨ ਜਾਣੀ, ਗੁਰੂ ਬਾਜੋ ਤੱਤੈ ਸਾਰ ਨ ਜਾਣੀ, ਤੇ ਗੁਣੀ ਸੰਸਾਰ ਭਰਮ ਸੁੱਤਾ ਸੁਤਿਆ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੀ, ਜਿਨਾ ਹਰ ਮਨ ਵਸਿਆ ਬੋਲੈ ਅੰਮ੍ਰਿਤ ਬਾਣੀ, ਕਹਿ ਨਾਨਕ ਸੋ ਤਤ ਪਾਏ, ਜਿਸਨੂੰ ਅੰਨ ਦਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀ ਹੈ, ਮਨੋ ਕਿਉਂ ਵਿਸਾਰੀ ਹੈ, ਵੜਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ, ਉਸ ਨੂੰ ਕਿਉਂ ਪੋਏ ਨਾ ਸਕੀ, ਜਿਸਨੂੰ ਆਪਣੀ ਲਿਵ ਲਾਵੇ, ਆਪਣੀ ਲਿਵਾ ਪੇ ਲਾਏ, ਗੁਰਮੁਖ ਸੁਦਾ ਸੰਭਾਲੀ ਹੈ, ਕਹਿ ਨਾਨਕੇ ਵੜਦਾਤਾ ਸੋ ਕਿਉਂ ਮਨੋ ਵਿਸਾਰੀ ਹੈ, ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤੈ ਖੇਲ ਰਚਾਇਆ, ਜਾ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਮਾਇਆ ਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਪਜੈ ਭਾਵ ਦੂਜਾ ਲਾਇਆ, ਕਹਿ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ, ਤਿਨ ਵਿੱਚੇ ਮਾਇਆ ਪਾਇਆ, ਹਰਾ ਅਮੁਲਕ ਹੈ ਮੁੱਲ ਨਾ ਪਾਇਆ ਜਾਏ, ਬੁੱਲ ਨਾ ਪਾਇਆ ਜਾਏ, ਕਿਸੈ ਵਿਟਹੋ ਰਹੇ ਲੋਕ ਵਿਲ ਲਾਏ, ਐਸਾ ਸਤਿਗੁਰੂ ਜੀ ਮਿਲੈ ਤਿਸ ਨਉ ਸਿਰ ਸੌਂਪੀਐ, ਵਿੱਚੋਂ ਆਪ ਜਾਏ, ਜਿਸ ਦਾ ਜੀਉ ਤਿਸ ਮਿਲ ਰਹੇ, ਹਰ ਵਸੈ ਮਨਿ ਆਏ, ਹਰਿਆਪ ਮੁਲਕ ਹੈ ਭਾਗ ਤਿਨਾ ਕੇ ਨਾਨਕਾ, ਜਿਨ ਹਰ ਪੱਲੈ ਪਾਏ, ਹਰਾਸ ਮੇਰੀ ਮਨ ਵਣਜਾਰਾ, ਹਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇਰਾ ਸੁਜਾਣੀ, ਹਰ ਹਰ ਨਿਤ ਜਪੇ ਹੋ ਜੀ ਹੋ, ਲਾਹ ਖੱਟੇ ਹੋ ਦਿਹਾੜੀ, ਇਹੋ ਧਨ ਤਿਨਾ ਮਿਲਿਆ, ਜਿਨ ਹਰਿਆ ਪੇ ਭਾਣਾ, ਕਹਿ ਨਾਨਕ ਹਰਾਸ ਮੇਰੀ ਮਨ ਹੋਆ ਵਣਜਾਰਾ, ਇਹ ਰਸਨਾ ਤੂੰ ਅਨ ਰਸਰਾ ਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ, ਹੋਰਤ ਕੀਤਾ ਜਿਚਰ ਹਰ ਰਸ ਪੱਲੈ ਨਾ ਪਾਏ,
हर रस पाए पल्ले पिए हर रस बोड़ न तृष्ण लागे आए इव अरस करमी पाइए सत गुर मिले जिसे आए कह नानक होर अन रसा विसरे जाहर उसे मन आए ये शरीरा मेरे आहर तुम मह जोत रखी ता तू जग मैं आया हर जोत रखी तुद विच ता तू जग मैं आया हरे आपे माता आपे पिता जिन जीव पाए जगत दिखाया गुर प्रसादी बुझिया ता चलत हुआ चलत नदरी आया कह नानक सृष्ट का मूल रचिया जोत रखी ता तू जग मैं आया मन चाओ भया प्रभागम सुनिया हर मंगल गाओ सखी गृह मंदिर बनिया हर गाओ मंगल नित सकिए सोग दुख न व्यापे गुरु चरण लागे दिन सुभागे अपना फिर जापे अनहत बाणी गुरु शब्द जानी हर नाम हर रस भोगो कह नानक प्रभा मिलिया करण कारण जोगु ए शरीरा मेरिया इस जग मैं आए कै क्या तुद कर्म कमाया के कर्म कमाया तुद शरीरा जा तू जग मैं आया जिन हर तेरा रचन रचिया सो हर मन न वसाया गुर प्रसादी हर मन वसिया पूर्व लिखिया पाया कह नानक एहो शरीर परवान हुआ जिन सतगुर स्यों चित लाया ए नेत्र हो मेरे हो हर तुम मैं ज्योत धरी हर बिनवर न देखो कोई हर बिनवर न देखो कोई नदरी हर निहालिया एहो वे संसार तुम देख देवर का रूप है हर रूप नदरी आया गुर प्रसादी बुझिया जा वे कहारिक है हर बिनवर न कोई कह नानक नित्रंद से सतगुर मिले दिव दृष्ट होई हे श्रवण हो मेरे हो सचै सुनने नो पठाए सचै सुनने नो पठाए शरीर लाए सुन हो सतबाणी जित सुनी मन तन हरिया हुआ रसना रस समाणी सच अलख विडानी ताकि गत कही न जाए कह नानक अमृत नाम सुनो पवित्र हो सच है सुन नैनो पठाए हार जियो गुफांदर रख कै वाजा पवन वजाया वजाया वाजा पौन नौ द्वारे प्रगट किए दसवां गुप्त रखाया

ਰੱਖ ਕੈ ਵਾਜਾ ਪਵਨ ਵਜਾਇਆ। ਏਹੋ ਸਾਚਾ ਸੋਹਿਲਾ ਸਾਚੈ ਘਰ ਗਾਵਹੂ, ਗਾਵਹੂ ਤਾਂ ਸੋਹਿਲਾ ਘਰ ਸਾਚੈ, ਜਿੱਥੈ ਸਦਾ ਸੱਚ ਧਿਆਵਹੇ, ਸੱਚੋ ਧਿਆਵਹੇ ਜਾ ਤੁਧ ਭਾਵਹੇ, ਗੁਰਮੁਖ ਜਿਨਾ ਬੁਝਾਵਹੇ। ਇਹੋ ਸਤ ਸਭਨਾ ਕਾ ਖਸਮੈ ਜਿਸ ਬਖਸੇ।

ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ।

ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ, ਆਪ ਜੀਆਂ ਨੇ ਅਪਾਰ ਬਖਸ਼ਿਸ਼ ਮਿਹਰਾਮਤ ਕੀਤੀ, ਅੰਮ੍ਰਿਤ ਵੇਲੇ ਦੇ ਜਗ ਨੇ ਬਖਸ਼ੇ, ਅੰਮ੍ਰਿਤ ਵੇਲੇ ਪਾਵਨ ਪਵਿੱਤਰ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਸਮੂਹ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ, ਨਦਰੂ ਨਦਰੀ ਨਿਹਾਲ ਕੀਤਾ।

ਰਾਜਿਓ ਅੱਜ ਦੇ ਦਿਹਾੜੇ ਆਪ ਜੀਆਂ ਨੇ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਦਿਆਂ ਹੋਇਆਂ ਜ਼ਾਲਮਾਂ ਦੀਆਂ ਤਵੀਆਂ ਨੂੰ ਵੀ ਠੰਡਿਆਂ ਕਰਦਿਆਂ ਹੋਇਆਂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀਓ ਸੱਚ ਹੱਕ ਦੇ ਲਈ ਸ਼ਹਾਦ

ਦੇ ਪਾਠ ਹੋਏ। ਗਰੀਬ ਨਵਾਜ਼ ਭੁੱਲ ਚੁੱਕ ਮੁਆਫ ਕਰਨੀ, ਰਹਿਮਤਾਂ ਕਰਨੀਆਂ, ਪੜ੍ਹੀ ਸੁਣੀ ਬਾਣੀ ਦਾ ਭਾਵ ਸਭਨਾ ਦੇ ਹਿਰਦਿਆਂ ਵਿੱਚ ਵਸਾਉਣਾ। ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਭੇਟਾਵਾਂ ਆਪ ਜੀ ਕੇ ਚਰਨਾਂ ਵਿੱਚ ਅਰਪਣ ਕੀਤੀਆਂ। ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਦਿਆਂ ਦਰੋਂ ਘਰੋਂ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ। ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਘਰਾਂ ਵਿੱਚ ਸੁੱਖ ਵਰਤਾਉਣੀ, ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਬੇਅੰਤ ਸੰਗਤਾਂ ਵੱਲੋਂ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਗਈਆਂ, ਸੇਵਾਵਾਂ ਭੇਜੀਆਂ ਗਈਆਂ।

0: ਤੇਰੇ ਸਿਫਤੇ ਸੱਚੀ ਸਾਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਅੰਮ੍ਰਿਤ ਮੈਂ ਤੋ ਕਚ ਨਿਕਟ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾ ਵੱਡਾ ਨਾ ਵੱਡੀ ਵਡਿਆਈ ਜਾ ਸੱਚ ਨਿਆ ਵੱਡੀ ਵਡਿਆਈ ਜਾ ਨਿਤ ਥਾ ਵੱਡੀ ਵਡਿਆਈ ਜਾਣੇ ਅਲਾ ਵੱਡੀ ਵਡਿਆਈ ਬੁੱਝ ਸੁਭਾਅ ਵੱਡੀ ਵਡਿਆਈ ਜਾ ਕੁਛ

ਗੁਰੂਗਰੀ ਵਿਵਾਜ ਅੰਤਰ ਜਾਮੀ ਸਤਿਗੁਰ ਜੀ ਆਪ ਜੀ ਦਰ ਦੀ ਹਾਜ਼ਰੀ ਪੜਿਆ ਹੈ ਬੇਅੰਤ ਗੁਰਸਿੱਖ ਮਾਈ ਭਾਈ ਵੱਲੋਂ ਆਪ ਜੀ ਦੇ ਬਾਣੀ ਦੇ ਸਤਿਕਾਰ ਜੋ ਬੇਅੰਤ ਮੈਂ ਬੇਟਾ ਕਦੇ ਅੱਜ ਸਾਰੋਂ ਸਿੱਖੀ ਦਾਨ ਭਰੋਸਾ ਦਾਨ ਚੰਨਾ ਕੁੰਨਾ ਪਿਆਰ ਉਸ ਨਾ ਖਜ਼ਾਨੇ ਸੋ ਆਓ ਆਓ ਗੁਰੂ ਪਿਆਰੀ ਸਾਧ ਸਮਝੋ ਅਗਲੇ ਪ੍ਰੋਗਰਾਮ ਸਿੱਖ ਪੰਥ ਦੇ ਵਿਦਵਾਨ ਸਤਿਕਾਰਯੋਗ ਗਿਆਨੀ ਸਕੱਤਰ ਸਿੰਘ ਜੀ ਆਓ ਉਹਨਾਂ ਪਾਸੋਂ ਅੱਜ ਦੇ ਸ੍ਰੀ ਮੁਖਾਕ ਦੇ ਵਿਚਾਰ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਾਂਤੀ ਦੇ ਪੁੰਜ ਤਿੰਨਾਂ ਦੇ ਮਹਾਨ ਮਹਾਨ ਸ਼ਹੀਦੀ ਪੁਰਬ ਨੂੰ ਜਾਣਦਿਆਂ ਹੋਇਆ ਉਹਨਾਂ ਪਾਸੋਂ ਵਿਚਾਰ ਗੁਰ ਇਤਿਹਾਸ ਸਰਵਣ ਕਰੀਏ ਜੀ ਦਾ ਸਰਵ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

सतनाम श्री वाहे गुरु जी।

ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਜੇਤਾ ਜੀਓ ਪਿੰਡ ਸਭ ਤੇਰਾ

सतनाम सलोक दया करणं दुख हरणं उच्चरणं नाम कीर्तन है।

उच्चरणं नाम कीर्तन दयाल पुरख भगवान है।

ਕੁਟੰਬ ਸੰਗ ਲੋਗ ਕੁੱਲ ਸਬਾਇਆ।

परम सम्मान योग धन धन सतगुरु साहिब श्री गुरु ग्रंथ साहिब महाराज जी की पावन गोदी की हाजरी भर रहे गुरु सवारी सतसंग जीओ करो रसना पवित्र आखो वाहे गुरु जी का खालसा ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਜੀ ਤੁੱਠੇ ਹਨ, ਸਤਿਗੁਰ ਜੀ ਮਿਹਰਬਾਨ ਹੋਏ ਨੇ ਜਿਨ੍ਹਾਂ ਨੇ ਸਾਨੂੰ ਉੱਦਮ ਬਖਸ਼ਿਆ ਹੈ, ਸਮਤ ਬਖਸ਼ੀ ਹੈ। ਗੁਰੂ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ 'ਚ ਕੁਝ ਪਲ ਸਵਾਏਮਾਨ ਹੋਣ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਜਿਸ ਪਾਵਨ ਸਥਾਨ ਤੇ ਤੁਰਕੀ ਬਾਣੀ ਦਾ ਅੰਮ੍ਰਿਤਮਈ ਕੀਰਤਨ ਗੁਰੂ ਕੇ ਬਹੁਤ ਹੀ ਸਤਿਕਾਰਯੋਗ ਕੀਰਤਨੀਏ ਭਾਈ ਰਛਪਾਲ ਸਿੰਘ ਜੀ ਆਪ ਜੀ ਨੂੰ ਸਰਵਣ ਕਰਵਾ ਰਹੇ ਸਨ, ਉਪਰੰਤ ਰੋਜ਼ਾਨਾ ਦੀ ਤਰ੍ਹਾਂ ਸਤਿਗੁਰ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਅਥਾਹ ਸਾਗਰ ਵਿੱਚੋਂ ਸ਼ਹਿਨਸ਼ਾਹ ਵੱਲੋਂ ਬਖਸ਼ੇ ਹੋਏ ਅੱਜ ਦੇ ਅੰਮ੍ਰਿਤਮਈ ਅੰਮ੍ਰਿਤ ਵੇਲੇ ਦੇ ਹੁਕਮਨਾਮੇ ਨੂੰ ਆਪਾਂ ਵਿਚਾਰਨ ਦਾ ਯਤਨ ਕਰਨਾ ਹੈ। ਅੱਜ ਦਾ ਇਹ ਪਾਵਨ ਸ਼ਬਦ ਜੈਸਰੀ ਦੀ ਵਾਰ ਜੋ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ ਤੇ ਸਲੋਕ ਵੀ ਉਹਨਾਂ ਦੇ ਨਾਲ ਦਰਜ ਹਨ। ਅੱਜ ਦੇ 18ਵੀਂ ਪੌੜੀ ਦੇ ਨਾਲ ਲੱਗੇ ਹੋਏ ਸਲੋਕਾਂ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਉਪਦੇਸ਼ ਦਿੰਦੇ ਨੇ ਕਿ ਨਿਰੰਕਾਰ ਦੀ ਬੰਦਗੀ ਕਰਨੀ, ਜੋ ਦਇਆਵਾਨ ਹੈ, ਜੋ ਮਨੁੱਖਤਾ ਦੇ ਦੁੱਖ ਹਰਨ ਦੇ ਯੋਗ ਹੈ, ਦਿਆਲੂ ਪੁਰਖ ਹੈ, ਜਿਸ ਦੇ ਉੱਪਰ ਔਰ ਜਿਸ ਨੂੰ ਮੰਨਣ ਵਾਲੇ ਦੇ ਉੱਪਰ ਮਾਇਆ ਦਾ ਜ਼ਰਾ ਜਿੰਨਾ ਪ੍ਰਭਾਵ ਨਹੀਂ ਪੈਂਦਾ, ਉਹ ਨਿਰੰਕਾਰ ਨਾਲ ਇੱਕਮਿਕ ਹੋ ਜਾਂਦੇ ਨੇ। ਦੁਨੀਆਂ ਦਾ ਕੋਈ ਤਸ਼ੱਦਦ, ਕੋਈ ਦੁੱਖ ਉਹਨਾਂ ਰੰਗ ਰਤੀਆਂ ਰੂਹਾਂ ਨੂੰ ਨਿਰੰਕਾਰ ਦਾ ਆਨੰਦ ਮਾਨਣ ਤੋਂ ਕੋਈ ਹੋੜ ਨਹੀਂ ਸਕਦਾ, ਰੋਕ ਨਹੀਂ ਸਕਦਾ, ਭਾਵੇਂ ਕੁਝ ਵੀ ਕੀਤਾ ਜਾ ਸਕੇ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਮਿਸ਼ਨ ਪਰਉਪਕਾਰ ਦਾ ਮਿਸ਼ਨ ਹੈ, ਸਰਬੱਤ ਦੇ ਭਲੇ ਦਾ ਮਿਸ਼ਨ ਹੈ। ਇਸ ਨੂੰ ਪ੍ਰੇਮ ਦਾ ਮਾਰਗ ਵੀ ਕਿਹਾ ਗਿਆ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਪੰਕਤੀ ਆਪਾਂ ਉਚਾਰਨ ਕੀਤੀ ਹੈ ਕਿ ਇਸ ਪ੍ਰੇਮ ਦੇ ਮਾਰਗ ਦਾ ਪਾਂਧੀ ਬਣਨ ਦੇ ਲਈ ਇਨਸਾਨ ਨੂੰ ਸੀਸ ਤਲੀ ਤੇ ਰੱਖਣਾ ਪੈਂਦਾ ਹੈ, ਕਿਉਂਕਿ ਪ੍ਰੇਮ ਕਰਨਾ ਕੋਈ ਸੌਖੀ ਬਾਤ ਨਹੀਂ। ਇਹ ਮਾਰਗ ਐਸਾ ਹੈ, ਮਨੁੱਖਤਾ ਦੀ ਸੇਵਾ ਕਰਨ ਵਾਲੇ ਤੇ ਤਸ਼ੱਦਦ ਹੋਣਗੇ, ਕਿਉਂਕਿ ਅੱਜ ਦਾ ਦਿਹਾੜਾ ਉਚੇਚੇ ਤੌਰ ਤੇ ਉਸ ਮਹਾਨ ਸ਼ਖਸੀਅਤ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਤਿਨ੍ਹਾਂ ਦੀ ਪਾਵਨ ਸ਼ਹਾਦਤ ਦਾ ਅੱਜ ਦਾ ਦਿਹਾੜਾ ਹੈ। ਜਿਸ ਸ਼ਹਾਦਤ ਨੇ ਮਨੁੱਖਤਾ ਦੇ ਹਿੰਦੁਸਤਾਨ ਦੀ ਖਾਸ ਕਰਕੇ ਕਾਇਆ ਕਲਪ ਕੀਤੀ, ਇੱਕ ਵੱਖਰੇ ਇਨਕਲਾਬ ਨੂੰ ਜਨਮ ਦਿੱਤਾ ਹੈ। ਗੁਰੂ ਨਾਨਕ ਦੇਵ ਮਹਾਰਾਜ ਦੇ ਮਿਸ਼ਨ ਦੇ ਪੰਜਵੇਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ, ਜਿਨ੍ਹਾਂ ਨੂੰ ਭੱਟਾਂ ਨੇ ਬਹੁਤ ਵਡਿਆਲਿਆ ਹੋਇਆ ਗੁਰੂ ਅਰਜਨ ਪ੍ਰਤੱਖ ਹਰ ਵੀ ਕਿਹਾ, ਸਾਖ ਸਾਖ ਨਿਰੰਕਾਰ ਨੇ
ਭੱਟਾਂ ਨੇ ਮਾਣ ਦਿੰਦਿਆਂ ਹੋਇਆਂ ਤਾਣ ਦਿੰਦਿਆਂ ਹੋਇਆਂ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ ਕਿਹਾ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਚਪਨੇ ਤੋਂ ਹੀ ਬ੍ਰਹਮ ਦੀ ਪਛਾਣ ਕਰ ਲਈ। ਉਸ ਮਹਾਨ ਸ਼ਖਸੀਅਤ ਦਾ ਅੱਜ ਉਚੇਚੇ ਤੌਰ ਤੇ ਸਿੱਖ ਜਗਤ ਸ਼ਹੀਦੀ ਪੁਰਬ ਮਨਾ ਰਿਹਾ ਹੈ। ਕੋਟਾਨ ਕੋਟ ਪ੍ਰਣਾਮ ਹੈ ਅਜਿਹੇ ਮਹਾਨ ਸਤਿਗੁਰੂ ਜੀ ਨੂੰ, ਜਿਨ੍ਹਾਂ ਬਚਪਨ ਵਿੱਚ, ਕਿਉਂਕਿ ਇਹਨਾਂ ਦਾ ਬਚਪਨਾ ਗੁਰੂ ਗੋਦੀ ਅੰਦਰ ਬੀਤਿਆ ਹੈ। ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ, ਜਿਨ੍ਹਾਂ ਦੇ ਛੋਟੇ ਸਪੁੱਤਰ ਨੇ, ਦੋ ਵੱਡੇ ਸਪੁੱਤਰ ਹੋਏ ਨੇ, ਭਾਈ ਪ੍ਰਿਥੀ ਚੰਦ ਕਰਕੇ ਸਿੱਖ ਜਗਤ ਨੇ ਉਸ ਨੂੰ ਯਾਦ ਕੀਤਾ ਹੈ। ਦੂਜੇ ਸਪੁੱਤਰ ਮਹਾਂਦੇਵ ਜੀ ਤੇ ਉਹਨਾਂ ਤੋਂ ਛੋਟੇ ਗੁਰੂ ਅਰਜਨ ਦੇਵ ਮਹਾਰਾਜ ਜੀ, ਗੋਇੰਦਵਾਲ ਵਿਖੇ ਇਹਨਾਂ ਦਾ ਪ੍ਰਕਾਸ਼ ਹੋਇਆ ਹੈ। ਨਾਨਾ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨਾਲ ਵਿਚਰਨ ਦਾ ਬੜਾ ਲੰਮਾ ਸਮਾਂ ਮਿਲਿਆ ਹੈ। ਗੁਰਮਤ ਗਿਆਨ ਜਨਮ ਤੋਂ ਮਿਲ ਗਿਆ। ਮਾਤਾ ਭਾਨੀ ਜੀ ਅਰਗੇ ਮਾਤਾ ਜੀ ਸਨ, ਐਸੀ ਰਹਿਮਤ ਹੋ ਗਈ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੇ ਮੁਖਾਰਬਨ ਤੋਂ ਚਾਣ ਚੱਕ ਕੇ ਬਚਨ ਨਿਕਲੇ ਸਨ। ਦੋਹਿਥਾ ਬਾਣੀ ਦਾ ਬੋਹਿਥਾ, ਜੋ ਤਖ਼ਤ ਤੇ ਬਿਰਾਜਮਾਨ ਹੋਣ ਦਾ ਯਤਨ ਕਰ ਰਹੇ ਸਨ, ਛੋਟੀ ਉਮਰ ਸੰਘਾਸਨ ਸਤਿਗੁਰੂ ਜੀ ਦਾ ਉੱਚਾ, ਗੁਰੂ ਅਮਰਦਾਸ ਮਹਾਰਾਜ ਜੀ ਦਾ, ਮਾਤਾ ਭਾਨੀ ਜੀ ਨੇ ਰੋਕਣ ਦਾ ਯਤਨ ਕੀਤਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਨਦਰ ਵਿੱਚ ਪ੍ਰਵਾਨ ਹੋਏ ਇਸ ਦੋਹਤੇ ਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਆਪ ਆਸਣ ਤੇ ਬਿਠਾਇਆ ਸੀ। ਛੋਟੇ ਜਿਹੇ ਨੂੰ ਚੁੱਕ ਕੇ ਬਿਠਾ ਕਰਕੇ ਇਹ ਕਿਹਾ ਸੀ, ਦੋਹਿਥਾ ਬਾਣੀ ਕਾ ਬੋਹਿਥਾ, ਇਹਨੇ ਕੱਲ ਨੂੰ ਬੈਠਣਾ ਹੈ ਤੇ ਬਾਣੀ ਦਾ ਬੋਹਿਤ, ਬਾਣੀ ਦਾ ਜਹਾਜ਼ ਬਣਨਾ ਹੈ। ਜਿੰਨੀ ਬਾਣੀ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਚਾਰਨ ਕੀਤੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਤਕਰੀਬਨ ਅੱਧੀ ਕੁ ਬਾਣੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ। ਤਿੰਨ ਭਰਾਤਾਂ ਨੇ, ਤਿੰਨਾਂ ਵਿੱਚੋਂ ਸਤਿਗੁਰੂ ਜੀ ਦੀ ਨਦਰ ਇਹਨਾਂ ਦੇ ਗਈ, ਪਰਵਾਨ ਚੜ੍ਹੇ, ਗੁਰਗੱਦੀ ਤੇ ਸਭਾਏਮਨ ਹੋਏ। ਜਦੋਂ ਇਹਨਾਂ ਦੀ ਉਮਰ ਤਕਰੀਬਨ 18 ਸਾਲ ਦੀ ਹੈ, ਤਕਰੀਬਨ 18 ਸਾਲ ਦੀ ਉਮਰ ਵਿੱਚ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਹਨਾਂ ਨੂੰ ਗੁਰਗੱਦੀ ਤੇ ਸਭਾਏਮਨ ਕੀਤਾ ਹੈ ਤੇ ਲਗਭਗ 28 ਸਾਲ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰਗੱਦੀ ਤੇ ਸਭਾਏਮਾਨ ਰਹੇ ਸਰੀਰਕ ਤੌਰ ਤੇ। ਇਸੇ ਸਮੇਂ ਦੌਰਾਨ ਹਕੂਮਤ ਅਕਬਰ ਦੀ ਰਹੀ ਪਹਿਲਾਂ, ਫਿਰ ਜਹਾਂਗੀਰ ਦੀ। ਗੁਰੂ ਸਾਹਿਬਾਨ ਦਾ ਸਰਬੱਤ ਦੇ ਭਲੇ ਦਾ ਮਿਸ਼ਨ ਜਿਹੜਾ ਹੈ, ਇਹ ਮਨੁੱਖਤਾ ਨੂੰ ਬਰਾਬਰਤਾ ਦਿੰਦਾ ਹੈ। ਨਾ ਕਿਸੇ ਨੂੰ ਊਚ ਮੰਨਦਾ ਹੈ, ਨਾ ਕਿਸੇ ਨੂੰ ਨੀਚ ਮੰਨਦਾ ਹੈ। ਬ੍ਰਾਹਮਣ ਦੇ ਤਕਰੀਬਨ ਲਿਖੇ ਹੋਏ ਤਮਾਮ ਵਿਧੀ ਵਿਧਾਨਾਂ ਨੂੰ ਰੱਦ ਕਰਦਾ ਹੈ। ਇਹੀ ਕਾਰਨ ਸੀ ਕਿ ਸਤਿਗੁਰ ਸੱਚੇ ਪਾਤਸ਼ਾਹ ਦੇ ਇਸ ਮਿਸ਼ਨ ਦੇ ਰਹਿਬਰਾਂ ਦੀਆਂ ਬੜੀਆਂ ਸ਼ਿਕਾਇਤਾਂ ਜਿਹੜੀਆਂ ਸਮੇਂ ਦੀ ਹਕੂਮਤ ਕੋਲ ਲੱਗਦੀਆਂ ਰਹੀਆਂ। ਇਹਨਾਂ ਜੀ ਧਰਮ ਦਾ ਕੋਈ ਵਿਧੀ ਵਿਧਾਨ ਨਾ ਰੱਖਿਆ, ਕਿਉਂਕਿ ਇਹਨਾਂ ਨੂੰ ਹਿੰਦੂ ਧਰਮ ਵਿੱਚ ਹੀ ਗਿਣਦੇ ਸਨ, ਉਹਨਾਂ ਦੇ ਕਹੇ ਮੁਤਾਬਕ ਉਹ ਨਹੀਂ ਹਨ ਜਾਣਦੇ ਕਿ ਨਵਾਂ ਧਰਮ ਨਿਰੰਕਾਰ

ਕਈ ਭਾਂਤਾਂ ਤਰ੍ਹਾਂ ਮਨੁੱਖਤਾ ਨੂੰ ਵੰਡਿਆ ਹੋਇਆ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸੇ ਊਚ ਨੀਚ ਸੁੱਚ ਭੇਟ ਨੂੰ ਤੋੜਨ ਦੇ ਲਈ ਗੁਰੂ ਕੇ ਲੰਗਰ ਜਿਹੜੇ ਨੇ ਉਹ ਸ਼ੁਰੂ ਕੀਤੇ ਸਨ। ਸਰੋਵਰਾਂ ਤੇ ਬੌਲੀਆਂ ਦੀ ਰਚਨਾ ਕੀਤੀ ਗਈ, ਐਸੇ ਨਗਰ ਵਸਾਏ ਗਏ ਜਿੱਥੇ ਸਾਰੇ ਸਾਂਝੀ ਵਾਲ ਦੇ ਤੌਰ ਤੇ ਰਹਿਣ ਤੇ ਬ੍ਰਾਹਮਣ ਨੂੰ ਆਪਣਾ ਜਿਹੜਾ ਸੀ ਗਲਬਾ ਮਨੁੱਖਤਾ ਦੇ ਉੱਤੇ ਪਾਇਆ ਹੋਇਆ ਉਹ ਟੁੱਟਦਾ ਦੇਖਦਾ ਸੀ। ਇਸ ਲਈ ਸਮੇਂ ਸਮੇਂ ਦੀ ਹਰ ਹਕੂਮਤ ਅੱਗੇ ਗੁਰੂ ਸਾਹਿਬਾਨ ਦੇ ਖਿਲਾਫ ਬੜੀਆਂ ਵੱਡੀਆਂ ਸਾਜ਼ਿਸ਼ਾਂ ਰਚੀਆਂ ਗਈਆਂ, ਸਮੇਂ ਦੀ ਹਕੂਮਤ ਨੂੰ ਉਕਸਾਉਣ ਦਾ ਯਤਨ ਕੀਤਾ ਜਾਂਦਾ ਰਿਹਾ। ਅਕਬਰ ਵੇਲੇ ਇਹਨਾਂ ਦੀ ਬਹੁਤੀ ਦਾਲ ਨਾ ਗਲੀ, ਭਾਵੇਂ ਗੁਰੂ ਘਰ ਵਿੱਚੋਂ ਹੀ ਸਪੋਰਟਰ ਮਿਲ ਗਏ ਸਨ ਪ੍ਰਿਥੀ ਚੰਦ ਵਰਗੇ, ਜਿਹੜੇ ਦੁਖੀ ਇਸ ਗੱਲ ਤੋਂ ਸਨ ਕਿ ਗੁਰਗੱਦੀ ਦੇ ਵਾਰਸ ਅਸੀਂ, ਮੈਂ ਵੱਡਾ ਸਾਂ, ਮੇਰਾ ਹੱਕ ਬਣਦਾ ਹੈ। ਲੇਕਿਨ ਸਿੱਖ ਸੰਗਤ ਨੇ ਮੂੰਹ ਨਾ ਲਾਇਆ, ਕਿਉਂਕਿ ਤਖ਼ਤ ਦੇ ਲਾਇਕ ਜੋ ਹੁੰਦਾ ਉਹੀ ਤਖ਼ਤ ਤੇ ਸਵਾਇਮਾਨ ਹੁੰਦਾ ਹੈ। ਇਹੀ ਤੇ ਵਡਿਆਈ ਹੈ ਗੁਰਮਤ ਵਿਚਾਰਧਾਰਾ ਦੀ। ਇੱਥੇ ਵੱਡਾ ਛੋਟਾ ਨਹੀਂ ਵੇਖਿਆ ਜਾਂਦਾ, ਇੱਥੇ ਆਪਣਾ ਪਰਾਇਆ ਨਹੀਂ ਵੇਖਿਆ ਜਾਂਦਾ, ਇੱਥੇ ਖੂਨ ਨਹੀਂ ਵੇਖਿਆ ਜਾਂਦਾ, ਕਿਉਂਕਿ ਵੱਡੀ ਜ਼ਿੰਮੇਵਾਰੀ ਹੈ ਤੇ ਵੱਡੀ ਸ਼ਖਸੀਅਤ ਨੂੰ ਹੀ ਸੌਂਪੀ ਜਾ ਸਕਦੀ ਹੈ ਜੋ ਅਜਰ ਨੂੰ ਜਰ ਸਕਣ ਦੀ ਸਮਰੱਥਾ ਦੇ ਮਾਲਕ ਹੋਵੇ। ਸ਼ਿਕਾਇਤਾਂ ਹੁੰਦੀਆਂ ਰਹੀਆਂ, ਸਮੇਂ ਸਮੇਂ ਬੁਲਾਵਾ ਵੀ ਹੁੰਦਾ ਰਿਹਾ, ਗੁਰੂ ਕੋਲੋਂ ਸਪਸ਼ਟੀਕਰਨ ਵੀ ਦਿੱਤਾ ਜਾਂਦਾ ਰਿਹਾ, ਬਾਦਸ਼ਾਹ ਦੀ ਤਸੱਲੀ ਵੀ ਕੀਤੀ ਜਾਂਦੀ ਰਹੀ, ਪਰ ਫਿਰ ਵੀ ਵਿਰੋਧੀ ਕੋਈ ਨਾ ਕੋਈ ਲੂਤੀ ਲਾਉਂਦੇ ਰਹੇ। ਕਦੀ ਸੁਲਹੀ ਖਾਂ ਚੜ੍ਹ ਕੇ ਆ ਗਿਆ, ਕਦੀ ਸੁਲਭੀ ਖਾਂ ਚੜ੍ਹ ਕੇ ਆ ਗਿਆ। ਅਤੇ ਜਦੋਂ ਅਕਬਰ ਤੋਂ ਬਾਅਦ ਜਹਾਂਗੀਰ ਸਭਾਏਵਨ ਹੋਇਆ ਤਖ਼ਤ 'ਤੇ, ਇਹ ਕੱਟੜਪੰਥੀਆਂ ਦਾ ਲਖਾਇਕ ਸੀ, ਉਹਨਾਂ ਦਾ ਆਗੂ ਸੀ, ਜਿਹੜੇ ਚਾਹੁੰਦੇ ਸਨ ਕਿ ਹਿੰਦੁਸਤਾਨ ਦੇ ਵਿੱਚ ਕੇਵਲ ਅਤੇ ਕੇਵਲ ਇਸਲਾਮ ਦਾ ਪ੍ਰਚਾਰ ਹੋਵੇ, ਕਿਸੇ ਹੋਰ ਧਰਮ ਨੂੰ ਬਰਦਾਸ਼ਤ ਨਾ ਕੀਤਾ ਜਾਏ, ਇਹ ਇਹਨਾਂ ਦਾ ਮਕਸਦ ਸੀ। ਭਾਵੇਂ ਅਕਬਰ ਇਹਦੇ ਪੁੱਤਰ ਨੂੰ ਖੁਸਰ ਨੂੰ ਗੱਦੀ ਦੇਣੀ ਆਪਣੀ ਗੱਦੀ ਦੇਣਾ ਚਾਹੁੰਦਾ ਸੀ ਰਾਜ ਭਾਗ ਦੇ, ਪਰ ਕੱਟੜਵਾਦੀਆਂ ਨੇ, ਕਿਉਂਕਿ ਉਹਨਾਂ ਨੇ ਇਹਦੇ ਕੋਲੋਂ ਜ਼ੁਲਮ ਕਰਵਾਉਣਾ ਸੀ, ਉਹਨਾਂ ਦੇ ਆਖੇ ਲੱਗਾ ਇਹਦੀ ਕਹਿ ਕੁ ਕੇ ਕਿਸੇ ਨਾ ਕਿਸੇ ਢੰਗ ਨਾਲ ਤਖ਼ਤ 'ਤੇ ਬਿਰਾਜਮਾਨ ਹੋਣ ਵਿੱਚ ਇਹਦੀ ਇਮਦਾਦ ਕੀਤੀ। ਔਰ ਤਖ਼ਤ 'ਤੇ ਬਹਿੰਦੇ ਸਾਰ ਇਹਨੇ ਇਸਲਾਮ ਦੇ ਪ੍ਰਚਾਰ ਦੇ ਰਸਤੇ ਵਿੱਚ ਸਿੱਖ ਧਰਮ ਨੂੰ ਅਰੋੜਾ ਸਮਝ ਲਿਆ, ਜੋ ਉਸ ਨੂੰ ਸਮਝਾਇਆ ਗਿਆ ਆਨੇ ਬਹਾਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਇਸ ਧਰਮ ਨੂੰ ਖਤਮ ਕਰਨ ਦਾ ਉਹਨਾਂ ਨੇ ਮਨਸੂਬਾ ਬਣਾ ਲਿਆ। ਬਹਾਨੇ ਬੜੇ ਲੱਭੇ ਜਹਾਂਗੀਰ ਦੇ, ਖੁਸਰੋ ਵੱਲੋਂ ਕੀਤੀ ਗਈ ਬਗਾਵਤ ਵੀ ਇੱਕ ਬਹਾਨਾ ਮਿਲ ਗਿਆ, ਨਾਲ ਚੰਦੂ ਵਰਗੇ ਰਲ ਗਏ, ਨਾਲ ਪ੍ਰਿਥੀ ਅੰਦਰ ਚੰਦ ਵਰਗੇ ਰਲ ਗਏ, ਸਾਰੇ ਦਾ ਜ਼ੋਰ ਪੈ ਗਿਆ। ਸ਼ਾਂਤਮਈ ਸ਼ਾਂਤੀ ਦੇ ਪੁੰਜ ਜੋ ਸਮੁਖਤਾ ਦੀ ਖਾਤਰ ਖੂਹ ਉਸਾਰੇ ਕਰ ਰਹੇ ਸਨ, ਬੌਲੀਆਂ ਲਵਾ ਰਹੇ ਸਨ, ਸੁੱਚ ਭੇਟ ਨੂੰ ਖਤਮ ਕਰਨ ਦੇ ਲਈ ਮਨੁੱਖਤਾ ਨੂੰ ਸੱਚ ਦਾ ਰਾਹ ਔਰ ਸਖੈਣ ਮਾਰਗ ਨਾਮ ਦਾ ਮਾਰਗ ਸਮਝਾ ਰਹੇ ਸਨ, ਨਗਰ ਵਸਾ ਰਹੇ ਸਨ। ਅਤੇ ਜਿਨ੍ਹਾਂ ਦਾ ਮਕਸਦ ਸੇਵਾ ਸੀ, ਅਜੇ ਥੋੜ੍ਹੇ ਸਾਲ ਪਹਿਲਾਂ ਲਾਹੌਰ ਦੀਆਂ ਗਲੀਆਂ ਵਿੱਚ ਮੁਰਦਿਆਂ ਦੇ ਢੇਰ ਲੱਗ ਗਏ, ਕਾਲ ਪੈ ਗਿਆ, ਐਸੀ ਭਿਅੰਕਰ ਬਿਮਾਰੀ ਆਈ, ਸਤਿਗੁਰ ਸੱਚੇ ਪਾਤਸ਼ਾਹ ਆਪਣੇ ਤਮਾਮ ਗੁਰਸਿੱਖਾਂ ਨੂੰ ਨਾਲ ਲੈ ਕਰਕੇ ਮਨੁੱਖਤਾ ਦੀ ਸੇਵਾ ਵਿੱਚ ਗੁਰੂ ਕੀ ਗੋਲਕ ਦਾ ਮੁਖੜਾ ਉੱਧਰ ਨੂੰ ਕਰ ਦਿੱਤਾ। ਗਰੀਬਾਂ ਦੇ ਇਲਾਜ ਲਈ ਸੱਚੇ ਪਾਤਸ਼ਾਹ ਆਪ ਉਤਰੇ ਨੇ ਪਰਿਵਾਰ ਸਮੇਤ, ਮੁਰਦਿਆਂ ਨੂੰ ਦਫਨਾਉਣ ਦਾ ਪ੍ਰਬੰਧ, ਸੰਸਕਾਰ ਕਰਨ ਦਾ ਪ੍ਰਬੰਧ ਅਤੇ ਰੋਗੀਆਂ ਦਾ ਇਲਾਜ ਦਾ ਪ੍ਰਬੰਧ ਲਗਾਤਾਰ ਕਰਦੇ ਰਹੇ। ਉਸੇ ਸ਼ਹਿਰ ਵਿੱਚ ਸਮੇਂ ਦੀ ਹਕੂਮਤ ਨੇ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਲਾਹੌਰ ਬੁਲਾਇਆ ਹੈ,

ਇਹ ਹਾਲਾਤ ਵੇਖੇ ਗਏ, ਸ਼ਹਿਰ ਦਾ ਇੱਕ ਇੱਕ ਜੀ ਜਿਹੜਾ ਰੋ ਰਿਹਾ ਸੀ ਸਤਿਗੁਰ ਦੀ ਸ਼ਹਾਦਤ ਨੂੰ ਵੇਖ ਕੇ। ਮਨੁੱਖਤਾ ਕਰਲਾ ਉੱਠੀ। ਕਈ ਦਿਨ ਸ਼ਹਿਰ ਵਿੱਚ ਕਿਸੇ ਕੋਈ ਚੁੱਲ੍ਹੇ ਅੱਗ ਨਾ ਬਾਲੀ। ਐਸਾ ਭੈ ਭੀਤ ਹਾਲਾਤ ਬਣੇ, ਕਿਉਂਕਿ ਇਹ ਵੱਖਰਾ ਵਿਲੱਖਣ ਸ਼ਹਾਦਤ ਸੀ। ਇੰਨੇ ਜ਼ੁਲਮ, ਇੰਨੇ ਤਸੀਹੇ, ਬਿਨਾਂ ਕਾਰਨ, ਬਿਨਾਂ ਕਿਸੇ ਮਤਲਬ ਦੇ, ਕੇਵਲ ਅਤੇ ਕੇਵਲ ਸੱਚ ਦਾ ਪ੍ਰਚਾਰ ਕਰਨ ਦੀ ਖਾਤਰ, ਕਿਉਂਕਿ ਇਹ ਜ਼ਰੂਰੀ ਹੈ। ਜਿਹਨੇ ਸੱਚ ਦਾ ਪ੍ਰਚਾਰ ਕਰਨਾ ਹੈ, ਜਿਹਨੇ ਮਨੁੱਖਤਾ ਨੂੰ ਜਗਾਉਣਾ ਹੈ, ਉਹਨੂੰ ਕੁਰਬਾਨ ਹੋਣਾ ਹੀ ਪੈਣਾ। ਕਿਸੇ ਨੇ ਮੁਰਗੇ ਨੂੰ ਪੁੱਛਿਆ ਵੀ ਹੱਦ ਹੋ ਗਈ, ਭਾਈ ਤੂੰ ਲੋਕਾਂ ਨੂੰ ਜਗਾਉਣਾ ਹੈ, ਲੇਕਿਨ ਤੇਰਾ ਕਤਲੇਆਮ ਬਹੁਤ ਕੀਤਾ ਜਾਂਦਾ। ਕਹਿਣ ਲੱਗੇ, ਜਿਹੜਾ ਵੀ ਮਨੁੱਖਤਾ ਨੂੰ ਜਗਾਏਗਾ ਉਸਦੇ ਹਾਲਾਤ ਇਹੀ ਹੋਣਗੇ। ਸਮੇਂ ਦੀ ਹਕੂਮਤ ਨੇ ਇਹ ਸਮਝ ਲਿਆ ਵੀ ਅਸੀਂ ਬਹੁਤ ਵੱਡਾ ਮਾਰਕਾ ਮਾਰ ਲਿਆ ਹੈ, ਅਸਾਂ ਇਸ ਧਰਮ ਦਾ ਜੋ ਨਵਾਂ ਆਗਾਜ਼ ਹੋਇਆ ਸੀ ਉਸਨੂੰ ਖਤਮ ਕਰ ਦਿੱਤਾ ਹੈ। ਪਰ ਭੋਲੇ ਕੀ ਜਾਣਨ ਕਿ ਸੱਚ ਕਦੀ ਖਤਮ ਨਹੀਂ ਜੇ ਹੁੰਦਾ। ਇਹ ਅੱਜ ਵੀ ਗੁਰੂ ਅਰਜਨ ਦੇਵ ਮਹਾਰਾਜ ਜ਼ਬਾਨ ਤੋਂ ਬੰਦ ਕਰਨ ਦਾ ਯਤਨ ਕੀਤਾ ਗਿਆ, ਉਹ ਅੱਜ ਵੀ ਬੋਲਦੇ ਨੇ ਉਸ ਮਹਾਨ ਗ੍ਰੰਥ ਰਾਹੀਂ ਜਿਸ ਨੂੰ ਸੱਚੇ ਪਾਤਸ਼ਾਹ ਨੇ ਥਾਲ ਕਿਹਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਾਇਓ, ਜੇ ਸੋ ਹੋਵੇ ਆਧਾਰੋ, ਜੇ ਕੋ ਖਾਵੇ ਜੇ ਕੋ ਪੁੰਚੇ ਤਿਸਕਾ ਹੋਏ ਆਧਾਰ। ਜਿਹੜਾ ਇਸ ਪਦਾਰਥ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਥਾਲ ਨੂੰ ਖਾਂਦਾ ਹੈ, ਪਚਾਉਂਦਾ ਹੈ, ਅਮਲ ਵਿੱਚ ਲੈ ਕੇ ਆਉਂਦਾ ਗੁਰੂ ਸੱਚੇ ਪਾਤਸ਼ਾਹ ਦੇ ਇਸ ਮਹਾਨ ਖਜ਼ਾਨੇ ਨੂੰ, ਹਮੇਸ਼ਾ ਮਨੁੱਖਤਾ ਦੇ ਭਲੇ ਲਈ ਖੜਦਾ ਹੈ, ਜ਼ੁਲਮ ਦੇ ਖਿਲਾਫ਼ ਲੜਦਾ ਹੈ ਅਤੇ ਲੜਦਾ ਰਹੇਗਾ। ਇਹ ਸਦੀਵੀ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਸੱਚ ਸੁਣਾਏ ਸੀ, ਸੱਚ ਕੀ ਬੇਲਾ ਦਾ ਉਪਦੇਸ਼ ਦਿੰਦੇ ਨੇ। ਇਹ ਲੜਨ ਅਤੇ ਮਰਨ ਦੀ ਪ੍ਰੇਰਣਾ ਦਿੰਦੇ ਨੇ, ਸੱਚ ਦੀ ਖਾਤਰ ਜੂਝਣ ਦੀ ਪ੍ਰੇਰਣਾ ਦਿੰਦੇ ਨੇ ਅਤੇ ਦਿੰਦੇ ਰਹਿਣਗੇ। ਜਿੰਨਾ ਚਿਰ ਤੱਕ ਦੁਨੀਆਂ 'ਤੇ ਜ਼ੁਲਮ ਔਰ ਤਸ਼ੱਦਦ ਹੈ, ਜਿੰਨਾ ਚਿਰ ਤੱਕ ਵਿਤਕਰਾਬਾਜ਼ੀ ਹੈ, ਗੁਰੂ ਕੀ ਮਹਾਨ ਇਹ ਕਿਰਤ ਜਿਹੜੀ ਆਦਿ ਗ੍ਰੰਥ ਰੂਪ ਵਿੱਚ ਮਨੁੱਖਤਾ ਨੂੰ ਬਖਸ਼ੀ ਹੈ, ਇਹ ਮਨੁੱਖਤਾ ਨੂੰ ਜਗਾਉਂਦੀ ਰਹੇਗੀ, ਜੂਝਣ ਦੀ ਪ੍ਰੇਰਣਾ ਦਿੰਦੀ ਰਹੇਗੀ, ਪ੍ਰੇਮ ਦੇ ਮਾਰਗ ਦੇ ਪੰਧੀ ਬਣਨ ਦਾ ਉਪਦੇਸ਼ ਦਿੰਦੀ ਰਹੇਗੀ। ਉਸ ਮਹਾਨ ਸ਼ਹਾਦਤ ਨੂੰ ਮਨੁੱਖਤਾ ਯਾਦ ਕਰੇਗੀ ਅਤੇ ਜ਼ੁਲਮ ਕਰਨ ਵਾਲੇ ਨੂੰ ਹਮੇਸ਼ਾ ਲਾਹਨਤਾਂ ਪਾਏਗੀ। ਗੁਰੂ ਪਾਤਸ਼ਾਹ ਦੇ ਇਸ ਪਾਵਨ ਸ਼ਹੀਦੀ ਦਿਹਾੜੇ ਨੂੰ ਕੋਟਾਨ ਕੋਟ ਨਮਸਕਾਰ ਹੈ ਜਿਨ੍ਹਾਂ ਨੇ ਅਜਿਹੇ ਪੂਰਨੇ ਪਾਏ ਨੇ ਅਤੇ ਸਾਨੂੰ ਮਹਾਨ ਗ੍ਰੰਥ ਬਖਸ਼ ਦਿੱਤਾ ਹੈ। ਉਸੇ ਮਹਾਨ ਗ੍ਰੰਥ ਦੇ ਇਸ ਵੱਡੇ ਖਜ਼ਾਨੇ ਦੇ ਵਿੱਚੋਂ, ਇਸ ਵੱਡੇ ਥਾਲ ਦੇ ਵਿੱਚੋਂ, ਪਰੋਸਿਆ ਹੋਇਆ ਪਦਾਰਥ ਦੇ ਵਿੱਚੋਂ ਅੱਜ ਦਾ ਇਹ ਸ਼ਬਦ ਸਾਨੂੰ ਨਿਰੰਕਾਰ ਨਾਲ ਜੁੜਨ ਦੀ ਪ੍ਰੇਰਣਾ ਦਿੰਦਾ ਹੈ, ਸੱਚ ਨਾਲ ਜੁੜਨ ਦੀ ਪ੍ਰੇਰਣਾ ਦਿੰਦਾ। ਮੈਂ ਰੋਜ਼ ਇਹ ਗੱਲ ਕਰਦਾ ਕਿ ਗੁਰਬਾਣੀ ਵਾਰ ਵਾਰ ਕਹਿੰਦੀ ਹੈ ਕਿ ਨਾਮ ਤੋਂ ਬਿਨਾਂ ਗੁਜ਼ਾਰਾ ਨਹੀਂ। ਸੋਧਤ ਸੋਧਤ ਤੱਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਹਰੀ ਦੇ ਭਜਨ ਤੋਂ, ਨਿਰੰਕਾਰ ਦੇ ਭਜਨ ਤੋਂ, ਉਹਦੇ ਸਿਮਰਨ ਤੋਂ ਬਿਨਾਂ ਛੁਟਕਾਰਾ ਨਹੀਂ। ਸਿਮਰਨ ਕਰਨਾ ਇਸ ਲਈ ਹੈ ਕਿ ਉਹਦਾ ਸਿਮਰਨ ਕਰਦਿਆਂ ਕਰਦਿਆਂ ਉਹਦੇ ਵਾਲੇ ਗੁਣ ਜਿਹੜੇ ਨੇ ਉਹ ਇਸ ਪ੍ਰਾਣੀ ਵਿੱਚ ਆ ਜਾਂਦੇ ਨੇ। ਨਿਰਭਉ ਜਪੈ ਸਗਲ ਭਉ ਮਿਟੇ ਦੀ ਅਵਸਥਾ ਦਾ ਮਾਲਕ ਬਣ ਜਾਂਦਾ ਹੈ ਸੱਚੇ ਪਾਤਸ਼ਾਹ। ਜੈਸੇ ਦੀ ਵਾਰ ਦੀ 18ਵੀਂ ਪੌੜੀ 'ਤੇ ਸਲੋਕਾਂ ਨਾਲ ਜੋੜ ਕੇ ਸਾਨੂੰ
ਉਸ ਨਿਰੰਕਾਰ ਦੇ ਗੁਣਾਂ ਤੋਂ ਜਾਗਰੂਕ ਕਰਾਉਂਦੇ ਨੇ। ਕਹਿਣ ਲੱਗੇ ਦਇਆ ਕਰਨ, ਦਇਆ ਕਰਨ ਵਾਲਾ ਨਿਰੰਕਾਰ, ਦਇਆ ਦਾ ਪੁੰਜ ਤੇ ਨਿਰੰਕਾਰ ਨਾਲ ਜੁੜੇ ਹੋਏ ਮਨੁੱਖ ਵੀ ਹਮੇਸ਼ਾ ਹਮੇਸ਼ਾ ਦਇਆ ਦੇ ਕਰਨ ਦੇ ਪਾਤਰ ਬਣਦੇ ਨੇ, ਦਇਆ ਹੀ ਕਰਦੇ ਨੇ। ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਵੀ ਮਨੁੱਖਤਾ ਤੇ ਬਹੁਤ ਵੱਡੀ ਦਇਆ ਸੀ। ਜ਼ੁਲਮ ਦੇ ਖਿਲਾਫ ਮਨੁੱਖਤਾ ਦੀ ਖਾਤਰ ਇਹ ਵੱਡੀ ਸ਼ਹਾਦਤ। ਕਹਿਣ ਲੱਗੇ ਉਸ ਨਿਰੰਕਾਰ ਦਇਆ ਕਰਨ ਵਾਲਾ ਹੈ, ਦੁੱਖ ਹਰਨ, ਉਹ ਮਨੁੱਖਤਾ ਦੇ ਦੁੱਖਾਂ ਨੂੰ ਹਰਨ ਲੈਂਦਾ ਹੈ, ਖਤਮ ਕਰ ਦਿੰਦਾ ਹੈ। ਕਿਵੇਂ? ਉਚਰਣ ਨਾਮ ਕੀਰਤਨ ਹੈ। ਉਸ ਨਿਰੰਕਾਰ ਦਾ ਨਾਮ ਜਪਣ ਦੇ ਨਾਲ, ਉਹਦੀ ਕੀਰਤੀ ਕਰਨ ਦੇ ਨਾਲ, ਉਹਦਾ ਕੀਰਤਨ ਕਰਨ ਦੇ ਨਾਲ, ਉਹਦੇ ਗੁਣਾਂ ਨੂੰ ਗਾਉਣ ਦੇ ਨਾਲ ਸਾਡੇ ਜੀਵਨ ਦੇ ਤਮਾਮ ਦੁੱਖ ਖਤਮ ਹੋ ਜਾਂਦੇ ਨੇ ਤੇ ਅਸੀਂ ਦਇਆ ਦੇ ਪਾਤਰ ਬਣ ਜਾਂਦੇ ਹਾਂ। ਸਾਡੇ 'ਤੇ ਨਦਰ ਜਿਹੜੀ ਹੈ ਰਹਿਮਤ ਦੀ, ਉਸ ਨਿਰੰਕਾਰ ਦੀ ਹੋ ਜਾਂਦੀ ਹੈ, ਹੁੰਦੀ ਹੈ ਨਿਰੰਕਾਰ ਦੇ ਨਾਮ ਨਾਲ ਜੁੜਿਆ। ਸੱਚੇ ਪਾਤਸ਼ਾਹ ਅੱਗੇ ਬਖਸ਼ਿਸ਼ ਕਰਦੇ ਨੇ, ਅਗਲੀ ਪੰਕਤੀ ਵਿੱਚ ਕਹਿਣ ਲੱਗੇ ਦਇਆਲ ਪੁਰਖ ਭਗਵਾਨ, ਕਿਉਂਕਿ ਉਹ ਭਗਵਾਨ ਦਇਆ ਦਾ ਖਜ਼ਾਨਾ ਹੈ, ਦਇਆਲੂ ਹੈ, ਕਿਰਪਾਲੂ ਹੈ ਉਹ ਸੱਚੇ ਪਾਤਸ਼ਾਹ। ਨਾਨਕ ਲਿਪਤ ਨ ਮਾਇਆ, ਜਿਨ੍ਹਾਂ 'ਤੇ ਉਹਦੀ ਨਜ਼ਰ ਅਨਾਇਤ ਹੋ ਜਾਂਦੀ ਹੈ, ਉਸ ਮਨੁੱਖ ਨੂੰ ਮਾਇਆ ਪੋਹ ਨਹੀਂ ਸਕਦੀ, ਉਹ ਵਿਕਾਰਾਂ ਦੇ ਟੇਟੇ ਨਹੀਂ ਚੜ੍ਹਦਾ, ਉਹਦਾ ਬਚਾਅ ਹੋ ਜਾਂਦਾ ਹੈ। ਸ਼ਨਸ਼ਾ ਰਹਿਮਤ ਕਰਦੇ ਨੇ, ਭਾਹੇ ਬਲੰਦੜ ਹੀ ਬੁੱਝ ਗਈ, ਰਖੰਦੜੋ ਪ੍ਰਵਿਆਪ। ਨਾਮ ਸਿਮਰਨ ਕਰਨ ਵਾਲੇ, ਬੰਦਗੀ ਨਾਲ ਜੁੜਨ ਵਾਲੇ, ਨਿਰੰਕਾਰ ਦੇ ਨਾਮ ਨੂੰ ਚੇਤੇ ਕਰਨ ਵਾਲੇ ਦੇ ਚਾਰੇ ਪਾਸੇ ਬਲਦੀ ਹੋਈ ਅੱਗ ਜਿਹੜੀ ਹੈ, ਜਿਹੜੀ ਲੜ ਲੜ ਕਰਕੇ ਵਿਕਾਰਾਂ ਦੀ ਅਗਨੀ ਜਿਹੜੀ ਹੈ ਉਹ ਬਲ ਰਹੀ ਹੈ, ਉਹ ਬੁੱਝ ਜਾਂਦੀ ਹੈ ਤੇ ਉਹਦੇ ਵਿੱਚੋਂ ਨਿਰੰਕਾਰ ਕੀ ਕਰਦਾ, ਰਖੰਦੜੋ ਪ੍ਰਭਿਆਪ, ਉਹ ਆਪ ਇਸ ਜੀਵ ਨੂੰ ਰੱਖ ਲੈਂਦਾ ਹੈ। ਜਿਨ ਉਪਾਈ ਮੇਦਨੀ, ਜਿਸ ਨਿਰੰਕਾਰ ਨੇ ਇਸ ਧਰਤੀ ਨੂੰ ਮੇਦਨੀ ਨੂੰ ਪੈਦਾ ਕੀਤਾ ਹੈ, ਨਾਨਕ ਸੋ ਪ੍ਰਭ ਜਾਪ। ਕਹਿਣ ਲੱਗੇ ਉਸ ਪ੍ਰਭੂ ਨੂੰ ਜਪਣਾ ਕਰੋ, ਉਹਨੂੰ ਯਾਦ ਕਰੋ, ਉਹਦੇ ਹੁਕਮ ਨੂੰ ਪਛਾਣਨ ਦਾ ਯਤਨ ਕਰੋ, ਉਹਦੇ ਭਾਣੇ ਵਿੱਚ ਚੱਲੋ। ਪੌੜੀ ਜਾਂ ਪ੍ਰਭ ਭੈ ਦਿਆਲ, ਨਾ ਵਿਆਪੈ ਮਾਇਆ। ਜਿਸ ਵਿਅਕਤੀ ਤੇ ਨਿਰੰਕਾਰ ਦੀ ਦਇਆ ਹੋ ਜਾਂਦੀ ਹੈ, ਪ੍ਰਭੂ ਦਿਆਲੂ ਹੋ ਜਾਂਦਾ ਹੈ, ਉਸ ਨੂੰ ਮਾਇਆ ਪੋ ਨਹੀਂ ਸਕਦੀ, ਨਾ ਵਿਆਪੇ ਮਾਇਆ। ਕੋਟ ਅਗਾ ਗਏ ਨਾਸ, ਹਰ ਇੱਕ ਧਿਆਇਆ ਤੇ ਇਹਦੇ ਨਾਲ ਨਾਲ ਕਮਾਏ ਹੋਏ ਕੀਤੇ ਹੋਏ ਤਮਾਮ ਕਰੋੜਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ। ਕਿਵੇਂ? ਹਰ ਇੱਕ ਤੇ ਆਇਆ, ਜੇ ਇੱਕ ਦੇ ਲੜ ਲੱਗ ਜਾਈਏ, ਇੱਕ ਦੀ ਸਿਵ ਸਲਾਹ ਕਰੀਏ, ਇੱਕ ਦਾ ਸਿਮਰਨ ਕਰੀਏ। ਨਿਰਮਲ ਭੈ ਸਰੀਰ, ਜਨ ਧੂਰੀ ਨਾਇਆ। ਕਹਿਣ ਲੱਗੇ ਜਿਹੜੇ ਨਿਰੰਕਾਰ ਦਾ ਨਾਮ ਜਪਣ ਵਾਲੇ ਗੁਰਮੁਖ ਜਨ ਨੇ, ਜਿਨ੍ਹਾਂ ਨੇ ਸੱਚ ਨਾਲ ਪ੍ਰੀਤੀ ਪਾ ਲਈ, ਉਹਨਾਂ ਗੁਰਮੁਖ ਪਿਆਰਿਆਂ ਦੀ ਚਰਨ ਧੂੜ ਦੇ ਇਸ਼ਨਾਨ ਨਾਲ ਨਿਰਮਲ ਸਰੀਰ ਹੋ ਜਾਂਦਾ ਹੈ, ਸਾਡੀ ਸਾਰੀ ਮੈਲ ਕੱਟੀ ਜਾਂਦੀ ਹੈ। ਇਉਂ ਮਤਲਬ ਹੈ ਗੁਰਮੁਖ ਪਿਆਰਿਆਂ ਦੀ ਸੇਵਾ ਜਿਹੜੀ ਹੈ, ਉਹਨਾਂ ਦਾ ਸੰਗ ਸਭ ਤੋਂ ਉੱਤਮ ਹੈ। ਮਨ ਤਨ ਭਏ ਅਰੋਗ, ਮਨ ਤਨ ਭਏ ਸੰਤੋਖ, ਪੂਰਨ ਪ੍ਰਭ ਪਾਇਆ। ਤਨ ਤੇ ਮਨ ਕਰਕੇ ਇਨਸਾਨ ਸੰਤੋਖੀ ਹੋ ਜਾਂਦਾ, ਜਦੋਂ ਪੂਰੇ ਪ੍ਰਭੂ ਨਾਲ ਉਹਦੀ ਸਾਂਝ ਬਣਦੀ ਹੈ, ਉਸਨੂੰ ਪਾ ਲੈਂਦਾ ਹੈ। ਤੇ ਇਸ ਤਰ੍ਹਾਂ ਤਰੇ ਕੁਟੰਬ ਸੰਗ ਲੋਕ ਕੁੱਲ ਸਬਾਇਆ, ਅਜਿਹਾ ਕਰਨ ਦੇ ਨਾਲ ਸੰਗੀ ਸਾਥੀ ਪਰਿਵਾਰ ਤੇ ਉਹਦੇ ਕੋਲ ਬੈਠਣ ਉੱਠਣ ਵਾਲੇ ਤਮਾਮ ਦਾ ਪਾਰ ਉਤਾਰਾ ਹੋ ਜਾਂਦਾ ਹੈ। ਸੱਚੇ ਪਾਤਸ਼ਾਹ ਕਿਰਪਾ ਕਰੇ, ਉਸ ਮਹਾਨ ਸਤਿਗੁਰੂ ਤੋਂ ਪ੍ਰੇਰਣਾ ਲੈ ਕਰਕੇ ਅਸੀਂ ਵੀ ਇੱਕ ਨਿਰੰਕਾਰ ਨੂੰ ਧਿਆਉਣਾ ਪ੍ਰੰਭੀਏ ਤੇ ਇਹ ਅਰਦਾਸ ਬੇਨਤੀ ਕਰੀਏ, ਵਿਸਰ ਨਾਹੀਂ ਦਾਤਾਰ।

ਪਾਤਸ਼ਾਹ ਕਿਰਪਾ ਕਰਨ, ਸਾਡੀ ਇਹ ਅਰਦਾਸ ਪੂਰਨ ਹੋਵੇ, ਸਾਨੂੰ ਨਿਰੰਕਾਰ ਦਾ ਨਾਮ ਨਾ ਵਿਸਰੇ। ਜਿੰਨੇ ਗੁਰੂ ਪਿਆਰਿਆਂ ਹਾਜ਼ਰੀ ਭਰੀ, ਸਤਿਗੁਰ ਸੱਚੇ ਪਾਤਸ਼ਾਹ ਰਹਿਮਤ ਕਰੇ, ਸਭ ਦੀ ਹਾਜ਼ਰੀ ਲੇਖੇ ਲਾਏ, ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਦੀ ਸਾਂਝ ਪੈਦਾ ਕਰੋ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਉਣੇ ਆਈਆਂ, ਸ਼ਬਦੋ ਤੰਗਾਓ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੂਖ ਸਭ ਵਿਸਾਰਣਾ, ਅੰਗੀਕਾਰ ਕਰੇ ਤੇਰਾ ਕਾਰ ਸਭ ਸਵਾਰਨਾ, ਸਭਨਾ ਗਲਾ ਸਮਤ ਸਵਾਮੀ ਸੋ ਕਿਉਂ ਵਸ ਮਨੋ ਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇ ਰਹੇ, ਕਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ, ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹੇ ਨਾ ਸੱਚੇ ਸਾਹਿਬ ਕਿਆ ਨਾਹੀ ਕਰ ਤੇ ਰਹੇ। ਸਾਚਾ ਨਾਮ ਮੇਰਾ ਆਧਾਰ ਹੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਨ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਭਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸ ਦੀਆਂ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ ਹੋ। ਵਾਜੇ ਪੰਜ ਸ਼ਬਦ ਕਰ ਸਭਾਗੈ, ਕਰ ਸਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀ ਆ, ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ, ਸੁਰ ਕਰਮ ਪਾਇਆ ਤੁਤ ਜਿਨ ਕਾਉ ਸਨਾਮ ਹਰ ਕੈ ਲਾਗੇ, ਕਹੇ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਵਾਜੇ, ਅਨੰਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ, ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਪੈ ਸਰਸੇ ਪੂਰੇ, ਗੁਰ ਤੇ ਜਾਣੀ ਸੁਣਨ ਤੇ ਪੁਨੀਤ, ਕਹਿ ਤੇ ਪਵਿੱਤ

0: ਸ਼ਰਣੰ ਦੁਖ ਹਰਣੰ ਉਚਰਣੰ ਨਾਮ ਕੀਰਤਨ ਹੈ, ਦਇਆਲ ਪੁਰਖ ਭਗਵਾਨ ਹੈ, ਨਾਨਕ ਲਿਪਤ ਨ ਮਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਕਾਰਯੋਗ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਬਖਸ਼ਿਸ਼, ਰਹਿਮਤ ਹੋਏ ਅੰਮ੍ਰਿਤ ਵੇਲਾ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਤੁਸੀਂ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਗੁਰ ਇਤਿਹਾਸ ਸਾਡੇ ਬਹੁਤ ਸਤਿਕਾਰਯੋਗ ਭਾਈ ਸਾਹਿਬ ਭਾਈ ਸਕੱਤਰ ਸਿੰਘ ਜੀ, ਉਹਨਾਂ ਦੀ ਰਸਨਾ ਤੋਂ ਸਰਵਣ ਕੀਤੇ ਅਰਦਾਸ ਵਿੱਚ ਸ਼ਾਮਲ ਹੋਏ। ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ, ਸਤਿਗੁਰੂ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਮਹਾਰਾਜ ਆਪਣੇ ਦਰ ਤੇ ਪ੍ਰਵਾਨ ਕਰਨ। ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ। ਅੱਜ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਸ਼ਹੀਦੀ ਦਿਵਸ ਹੈ। ਜੋ ਆਪ ਸੰਗਤਾਂ ਦੇ ਸਹਿਯੋਗ ਨਾਲ ਇਸ ਪਾਵਨ ਅਸਥਾਨ ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ, ਪ੍ਰਬੰਧਕ ਵੀਰਾਂ ਵੱਲੋਂ ਜੋ ਸ਼ਾਮ ਦੇ ਦੀਵਾਨਾਂ ਵਿੱਚ ਉਪਰਾਲਾ ਕੀਤਾ ਗਿਆ, ਸੁਖਮਣੀ ਸਾਹਿਬ ਜੀ ਦੇ ਜਾਪ 7:30 ਵਜੇ ਤੋਂ ਲੈ ਕੇ 9:45 ਵਜੇ ਤੱਕ ਹੁੰਦੇ ਨੇ। ਉਹਦੇ ਵਿੱਚ ਵੀ ਆਵਸਿਕ ਸੰਗਤਾਂ ਹਾਜ਼ਰੀ ਭਰਦੇ, ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ। ਬੇਨਤੀ ਹੈ 21 ਜੂਨ ਨੂੰ ਮਿੰਨੀ ਕਾਨਫਰੰਸ ਇਨ ਦਾ ਮੇਨ ਹਾਲ ਸਟਾਰਟਿੰਗ 11:30 ਵਜੇ ਹੋਏਗੀ ਜੀ। ਉਹ 28 ਜੂਨ ਨੂੰ ਡਾਕਟਰ ਅਲੰਕਾਰ ਸਿੰਘ ਜੀ ਆਫ ਪਟਿਆਲਾ ਯੂਨੀਵਰਸਿਟੀ ਵਿਲ ਡੂ ਦਾ ਕੀਰਤਨ ਫਰੋਮ 11:20 ਤੋਂ ਲੈ ਕੇ 12:30 ਵਜੇ ਤੱਕ ਕਰਨਗੇ। ਆਪ ਸੰਗਤਾਂ ਦੇ ਚਰਨਾਂ ਚ ਬੇਨਤੀ, ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। 26, 27, 28 ਨੂੰ 26 ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਵਿਆਹ ਪੁਰਬ ਦੀ ਖੁਸ਼ੀ ਦੇ ਵਿੱਚ, ਜੋ ਹਰ ਸਾਲ ਸ੍ਰੀ ਸ਼ੰਕਰ ਦੀਆਂ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਅਤੇ ਆਪ ਸੰਗਤਾਂ ਵੱਲੋਂ ਇਹ ਉਪਰਾਲਾ ਕੀਤਾ ਜਾਂਦਾ। ਇਸ ਸਾਲ ਵੀ ਮਹਾਰਾਜ ਦੇ ਵਿਆਹ ਪੁਰਬ 26, 27, 28 ਨੂੰ ਮਨਾਏ ਜਾਣਗੇ ਜੀ। ਉਹ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ। ਆਓ ਜੋ ਸਰਬੱਤ ਦੇ ਭਲੇ ਵਾਸਤੇ ਸਹਿਜ ਪਾਠ ਚੱਲ ਰਹੇ ਨੇ, ਸਤਿਕਾਰਯੋਗ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਪਹੁੰਚ ਚੁੱਕੇ ਨੇ, ਉਹਨਾਂ ਦੇ ਰਸਨਾ ਤੋਂ ਸਹਿਜ ਪਾਠ ਸਰਵਣ ਕਰੀਏ ਜੀ। ਗੁਰੂ ਕੇ ਲੰਗਰ ਤਿਆਰ ਨੇ, ਛੱਕ ਕੇ ਜਾਣ ਦੀ ਕਿਰਪਾਲਤਾ ਕਰਨ ਜੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸਿੰਘ ਜੀ ਵਡਭਾਗੀ ਹੋ ਜੋ ਸੰਗਤੀ ਰੂਪ ਅੰਦਰ ਗੁਰੂ ਚਰਨਾਂ ਵਿੱਚ ਜੁੜ ਬੈਠੇ ਹੋ। ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਪਾਵਨ ਅੰਗ 444 ਤੋਂ ਅੱਜ ਸ੍ਰੀ ਸਹਿਜ ਪਾਠ ਅੱਗੇ ਪ੍ਰਾਰੰਭ ਹੋਣੇ ਹਨ। ਆਪ ਜੀਆਂ ਨੇ ਪਿਆਰ ਸਹਿਤ ਹਾਜ਼ਰੀਆਂ ਭਰਨੀਆਂ ਹਨ ਜੀ। 444 ਅੰਗ ਤੋਂ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ।

ਹਰ ਦੂਜਾ ਹਰ ਹਰ ਕਰਤਾ ਦੁਖ ਬਿਨਾਸਨ ਪਤਿਤ ਪਾਵਨ ਹਰ ਨਾਮ ਜੀਉ ਹਰ ਸੇਵਾ ਭਾਈ ਪਰਮ ਗਤ ਪਾਈ ਹਰ ਉਤਮ ਹਰ ਹਰ ਕਾਮ ਜੀਉ ਹਰ ਉਤਮ ਕਾਮ ਜਪੀਐ ਹਰ ਨਾਮ ਹਰ ਜਪੀਐ ਅਸਥਿਰ ਹੋਵੈ ਜਨਮ ਮਰਨ ਦੋਵੈ ਦੁਖ ਮਿਟੇ ਸਹਿਜੇ ਹੀ ਸੁਖ ਸੋਵੈ ਹਰ ਹਰ ਕਿਰਪਾ ਧਾਰੋ ਠਾਕੁਰ ਹਰ ਜਪੀਐ ਆਤਮ ਰਾਮ ਜੀਉ ਹਰ ਹਰ ਕਰਤਾ ਦੁਖ ਬਿਨਾਸਨ ਪਤਿਤ ਪਾਵਨ ਹਰ ਨਾਮ ਜੀਉ ਹਰ ਨਾਮ ਪਦਾਰਥ ਕਲਯੁਗ ਊਤਮ ਹਰ ਜਪੀਐ ਸਤਿਗੁਰ ਭਾਈ ਜੀਉ ਗੁਰਮੁਖ ਹਰ ਪੜੀਐ ਗੁਰਮੁਖ ਹਰ ਸੁਣੀਐ ਹਰ ਜਪਤ ਸੁਣਤ ਦੁਖ ਜਾਏ ਜੀਉ ਹਰ ਹਰ ਨਾਮ ਜਪਿਆ ਦੁਖ ਬਿਨਸਿਆ ਹਰ ਨਾਮ ਪਰਮ ਸੁਖ ਪਾਇਆ ਸਤਿਗੁਰ ਗਿਆਨ ਬਲਿਆ ਘਟ ਚਾਨਣ ਅਗਿਆਨ ਅੰਧੇਰ ਗਵਾਇਆ ਹਰ ਹਰ ਨਾਮ ਤਿਨੀ ਆਰਾਧਿਆ ਜਿਨ ਮਸਤਕ ਧੁਰ ਲਿਖ ਪਾਏ ਜੀਉ ਹਰ ਨਾਮ ਪਦਾਰਥ ਕਲ ਯੁਗ ਊਤਮ ਹਰ ਜਪੀਐ ਸਤਿਗੁਰ ਭਾਈ ਜੀਉ ਹਰ ਹਰ ਮਨ ਪਾਇਆ ਪਰਮ ਸੁਖ ਪਾਇਆ ਹਰ ਲਾਹਾ ਪਦ ਨਿਰਵਾਣ ਜੀਉ ਹਰ ਪ੍ਰੀਤ ਲਗਾਈ ਹਰ ਨਾਮ ਸਖਾਈ

ਨਾਮ ਸਖਾਈ ਗੁਰ ਸ਼ਬਦੀ ਹਰ ਰਸ ਭੋਗ ਜਿਉ ਹਰ ਰਸ ਭੋਗ ਮਹਾ ਨਿਰਜੋਗ ਵਡਭਾਗੀ ਹਰ ਰਸ ਪਾਇਆ ਸੇ ਧੰਨ ਵੱਡੇ ਸਤਪੁਰਖਾ ਪੂਰੇ ਜਿਨ ਗੁਰਮਤਿ ਨਾਮ ਧਿਆਇਆ ਜਨ ਨਾਨਕ ਰੇਨ ਮੰਗੈ ਪਗ ਸਾਧੂ ਮਨ ਚੂਕਾ ਸੋਗ ਵਿਜੋਗ ਜਿਉ ਜਿਨ ਹਰ ਮੀਠ ਲਗਾਨਾ ਤੇ ਜਨ ਪ੍ਰਧਾਨਾ ਤੇ ਉੱਤਮ ਹਰ ਹਰ ਲੋਗ ਜਿਉ ਆਸਾ ਮਹੱਲਾ ਚੌਥਾ ਸਤਯੁਗ ਸਭ ਸੰਤੋਖ ਸਰੀਰਾ ਪਗ ਚਾਰੇ ਧਰਮ ਧਿਆਨ ਜਿਉ ਮਨ ਤਨ ਹਰ ਗਾਵਹਿ ਪਰਮ ਸੁਖ ਪਾਵਹਿ ਹਰ ਹਿਰਦੈ ਹਰ ਗੁਣ ਗਿਆਨ ਜਿਉ ਗੁਣ ਗਿਆਨ ਪਦਾਰਥ

ਸਤ ਜੁਗ ਸਭ ਸੰਤੋਖ ਸਰੀਰਾ ਪਗ ਚਾਰੇ ਧਰਮ ਧਿਆਨ ਜਿਉ ਤੇਤਾ ਜੁਗ ਆਇਆ ਅੰਤਰ ਜੋਰ ਪਾਇਆ ਜਤ ਸੰਜਮ ਕਰਮ ਕਮਾਏ ਜਿਉ ਪਗ ਚੌਥਾ ਖਿਸਿਆ ਤ੍ਰੈ ਪਗ ਟਿਕਿਆ ਮਨ ਹਿਰਦੈ ਕ੍ਰੋਧ ਜਲਾਏ ਜਿਉ ਮਨ ਹਿਰਦੈ ਕ੍ਰੋਧ ਮਹਾ ਬਿਸਲੋਧ ਨਿਰਪਤਾ ਵਹਿ ਲੜ ਦੁਖ ਪਾਇਆ ਅੰਤਰ ਮਮਤਾ ਰੋਗ ਲਗਾਨਾ ਹਉ ਮੈਂ ਅਹੰਕਾਰ ਵਧਾਇਆ ਹਰ ਹਰ ਕਿਰਪਾ ਧਾਰੀ ਮੇਰੇ ਠਾਕੁਰ ਬਿਖ ਗੁਰਮਤ ਹਰ ਨਾਮ ਲਹਿ ਜਾਏ ਜਿਉ ਤੇਤਾ ਜੁਗ ਆਇਆ ਅੰਤਰ ਜੋਰ ਪਾਇਆ ਜਤ ਸੰਜਮ ਕਰਮ ਕਮਾਏ ਜਿਉ ਜੁਗ ਦੁਆਪਰ ਆਇਆ ਭਰਮ ਭਰਮਾਇਆ ਹਰ ਗੋਪੀ ਕਾਨ ਉਪਾਏ ਜਿਉ ਤਪ ਤਪਨ ਤਪ ਹੈ ਜਗ ਪੁਨ ਆਰੰਭ ਹੈ ਅਤ ਕਿਰਿਆ ਕਰਮ ਕਮਾਏ ਜਿਉ ਕਿਰਿਆ ਕਰਮ ਕਮਾਇਆ ਪਗ ਦੋਇ ਖਿਸਕਾਇਆ ਦੋਇ ਪਗ ਟਿਕੈ ਟਿਕਾਏ ਜਿਉ ਮਹਾ ਜੁਦ ਜੋਧ ਬਹੁ ਕੀਨੇ ਵਿਚ ਹਉ ਮੈਂ ਪਚੈ ਪਚਾਏ ਜਿਉ ਦੀਨ ਦਿਆਲ ਗੁਰਸਾਧ ਮਿਲਾਇਆ ਮਿਲ ਸਤਗੁਰ ਮਲ ਲਹਿ ਜਾਏ ਜਿਉ ਜਗ ਦੁਆਪਰ ਆਇਆ ਜੁਗ ਦੁਆਪਰ ਆਇਆ ਭਰਮ ਭਰਮਾਇਆ ਹਰ ਗੋਪੀ ਕਾਨ ਉਪਾਏ ਜਿਉ ਕਲ ਜੁਗ ਹਰ ਕੀਆ ਪਗ ਤ੍ਰੈ ਖਿਸਕੀਆ ਪਗ ਚੌਥਾ ਟਿਕੈ ਟਿਕਾਏ ਜਿਉ ਗੁਰਸ਼ਬਦ ਕਮਾਇਆ ਔਖਦ ਹਰ ਪਾਇਆ ਹਰ ਕੀਰਤ ਹਰ ਸਾਂਤ ਪਾਏ ਜਿਉ ਹਰ ਕੀਰਤ ਰੁਤਿਆਈ ਹਰ ਨਾਮ ਵਡਾਈ ਹਰ ਹਰ ਨਾਮ ਖੇਤ ਜਮਾਇਆ ਕਲ

ਦਿਨ ਅੰਮ੍ਰਿਤ ਪੀਵੇ ਮਨ ਲਾਗਾ ਗੁਰਮਤ ਭਾਉ ਜੀਉ ਮਨ ਹਰ ਹਰ ਭਾਉ ਗੁਰੂ ਗੁਰ ਕਰੇ ਪਸਾਉ ਮਨ ਹਰ ਹਰ ਭਾਉ ਗੁਰ ਕਰੇ ਪਸਾਉ ਜੀਵਨ ਮੁਕਤ ਸੁਖ ਹੋਈ ਜੀਵਨ ਮਰਨ ਹਰ ਨਾਮ ਸੁਹੇਲੇ ਮਨ ਹਰ ਹਰ ਹਿਰਦੈ ਸੋਈ ਮਨ ਹਰ ਹਰ ਵਸਿਆ ਗੁਰਮਤ ਹਰ ਰਸਿਆ ਹਰ ਹਰ ਰਸਕ ਗਟਾਕ ਪਿਆਉ ਜੀਉ ਮਨ ਨਾਮ ਜਪਾਨਾ ਹਰ ਹਰ ਮਨ ਭਾਨਾ ਹਰ ਭਗਤ ਜਨਾ ਮਨ ਚਾਉ ਜੀਉ ਜਗ ਮਰਨ ਨ ਪਾਇਆ ਨਿਤ ਆਪ ਲੁਕਾਇਆ ਮਤ ਜਮ ਪਕੜੈ ਲੈ ਜਾਏ ਜੀਉ ਹਰ ਅੰਤਰ ਬਾਹਰ ਹਰ ਪ੍ਰਭ ਏਕੂ ਇਹੋ ਜੀੜਾ ਰੱਖਿਆ ਨਾ ਜਾਏ ਜੀਉ ਕਿਉਂ ਜੀਉ ਰੱਖੀ ਜੈ ਹਰ ਵਸਤ ਲੋੜੀ ਜੈ ਜਿਸਕੀ ਵਸਤ ਸੋ ਲੈ ਜਾਏ ਜੀਉ ਮਨਮੁਖ ਕਰਨ ਪਲਾਵ ਕਰ ਭਰਮੇ ਸਭ ਔਖਦ ਦਾਰੂ ਲਾਏ ਜੀਉ ਜਿਸਕੀ ਵਸਤ ਪ੍ਰਭ ਲਏ ਸੁਆਮੀ ਜਨ ਉਬਰੇ ਸ਼ਬਦ ਕਮਾਏ ਜੀਉ ਜਗ ਮਰਨ ਨ ਪਾਇਆ ਨਿਤ ਆਪ ਲੁਕਾਇਆ ਮਤ ਜਮ ਪਕੜੈ

ਨਾਨਕ ਦਾਸ ਹਰ ਕਾਂਡਿਆ ਹਰ ਪੈਜ ਰਖਾਏ ਆਸਾ ਮਹੱਲਾ ਚੌਥਾ ਜਿਨ ਮਸਤਕ ਧੁਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਹਿਬ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਕਿਰਪਾ ਸਦਕਾ ਨਿਤਾਂ ਪ੍ਰਤੀ ਸਤਿਗੁਰ ਜੀ ਦੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਜੁੜਦੇ ਹੋ। ਗੁਰਦੇਵ ਜੀ ਕਿਰਪਾ ਕਰਨ ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀ ਕਲਾ, ਨਾਮਦਾਨ ਗੁਰਸਿੱਖੀ ਵਾਲਾ ਜੀਵਨ ਬਖਸ਼ਿਸ਼ ਕਰਕੇ ਨਿਵਾਜਨ। ਬਾਣੀ ਦਾ ਭਾਵ ਸਮੂਹ ਪਰਿਵਾਰਾਂ ਨੂੰ ਸਤਿਗੁਰੂ ਜੀ ਪ੍ਰਦਾਨ ਕਰਨ। ਪੜ੍ਹੀ ਸੁਣੀ ਬਾਣੀ ਦਾ ਭਾਵ ਹਿਰਦਿਆਂ ਵਿੱਚ ਵਸਾਉਣ। ਅਗਾਧ ਬੋਧ ਬਾਣੀ ਨੂੰ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਯੋਗ ਨੇ, ਬਖਸ਼ ਲੈਣਗੇ ਜੀ। ਆਓ ਪਿਆਰ ਸਹਿਤ ਹੁਣ ਅੰਮ੍ਰਿਤ ਬਾਣੀ ਦਾ ਕੀਰਤਨ ਆਪ ਜੀ ਨੂੰ ਸਰਵਣ ਕਰਵਾਉਣਗੇ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਰਸੀਲਾ ਅਤੇ ਉਹਨਾਂ ਦਾ ਜਥਾ। ਇਹ ਵਿਸ਼ੇਸ਼ ਕੀਰਤਨ ਹਾਜ਼ਰੀ ਇਸ ਕਰਕੇ ਹੈ ਕਿਉਂਕਿ ਅੱਜ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਦਾ ਤਾਰ ਪਿਤਾ ਮਹਾਰਾਜ ਜੀ ਦਾ ਪਾਵਨ ਸ਼ਹਾਦਤ ਦਿਵਸ ਹੈ, ਸ਼ਹਾਦਤ ਗੁਰਪੁਰਬ ਹੈ। ਸੋ ਸਤਿਗੁਰਾਂ ਦੀ ਸ਼ਹੀਦੀ ਨੂੰ ਯਾਦ ਕਰਦਿਆਂ, ਨਤਮਸਤਕ ਹੁੰਦਿਆਂ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਦੇ ਕੀਰਤਨ ਨਾਲ ਆਪਾਂ ਜੁੜਨਾ ਹੈ। ਆਓ ਪਿਆਰ ਸਹਿਤ ਗੁਰਬਾਣੀ ਕੀਰਤਨ ਸਰਵਣ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅੱਜ ਸਾਹਿਬ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਸ਼ਹੀਦੀ ਪੁਰਬ ਸਾਰੇ ਸੰਸਾਰ ਦੇ ਅੰਦਰ ਬਹੁਤ ਹੀ ਸ਼ਰਧਾ ਪੁਰਬ ਮਨਾਇਆ ਜਾ ਰਿਹਾ ਹੈ। ਇਸ ਸਥਾਨ ਤੇ ਵੀ ਨਿਰੰਤਰ ਸ਼ਾਮ ਨੂੰ ਸੁਖਮਨੀ ਸਾਹਿਬ ਦੇ ਪਾਠ ਹੋ ਰਹੇ ਨੇ। ਸੰਗਤਾਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਕੋਲ ਸਮਾਂ ਹੋਵੇ ਉਹ ਸ਼ਾਮ ਨੂੰ ਆ ਕੇ ਹਾਜ਼ਰੀਆਂ ਭਰਨ, ਤਾਂ ਕਿ ਇਸ ਪੁਰਬ ਨੂੰ ਅਸੀਂ ਸ਼ਰਧਾ ਪਿਆਰ ਦੇ ਨਾਲ ਬਣਾ ਸਕੀਏ। ਸਾਹਿਬਾਂ ਦੇ ਜਿਹੜੇ ਉਪਦੇਸ਼ ਨੇ ਉਹ ਆਪਣੇ ਹਿਰਦੇ ਅੰਦਰ ਵਸਣ। ਆਪਣੇ ਸਾਰਿਆਂ ਨੇ ਅਰਦਾਸ ਕਰਨੀ ਹੈ ਜੀ, ਕੀਰਤਨ ਦੀ ਸਮਾਪਤੀ ਆ, ਕਰੋ ਕਿਰਪਾ।

سبت لا فلاح.

ਸਤਨਾਮ ਵਾਹਿਗੁਰੂ ਸਾਹਿਬ ਜੀਓ ਗੁਰਪੂਰਾ ਜਿਨ ਸਿਮਰਿਆ ਸੇਈ ਭਏ ਨਿਹਾਲ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਨਾਓ ਆਈ ਰਿਕੁਐਸਟ ਮਿਸਟਰ ਯੂਨ ਹੂ ਟੂ ਡੂ ਦ ਪਲਾ ਸੈਰੇਮਨੀ। ਆਈ ਵੁੱਡ ਹੈਲਪ ਹਿਮ ਦੇਅਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਹਿਬ ਸਿੰਘ ਜੀ, ਆਓ ਹੁਣ ਲਾਵਾਂ ਦਾ ਪਾਠ ਪ੍ਰਾਰੰਭ ਹੋਏਗਾ। ਸੁਭਾਗ ਜੋੜੀ ਨੇ ਬੜੇ ਪਿਆਰ ਦੇ ਨਾਲ, ਜਦੋਂ ਪਹਿਲੀ ਲਾਮ ਦੀ ਸੰਪੂਰਨਤਾ ਹੋਏਗੀ, ਆਪ ਜੀ ਨੇ ਮੱਥਾ ਟੇਕ ਕੇ ਰਾਈਟ ਹੈਂਡ ਨੂੰ, ਮੇਰੇ ਰਾਈਟ ਹੈਂਡ ਨੂੰ ਪਰਿਕਰਮਾ ਕਰਨੀ ਹੈ। ਪਿਆਰ ਸਹਿਤ ਆਪ ਜੀਆਂ ਨੇ ਆਹਿਸਤਾ ਆਹਿਸਤਾ ਇਹ ਸਾਰੀ ਮਰਿਆਦਾ ਨੂੰ ਨਿਭਾਉਣਾ ਹੈ। ਆਓ ਲਾਵਾਂ ਦਾ ਪਾਠ ਪ੍ਰਾਰੰਭ ਹੋਏਗਾ। ਸਾਰੀ ਸੰਗਤ ਨੇ ਵੀ ਬੜੇ ਪਿਆਰ ਦੇ ਨਾਲ ਬੈਠ ਕੇ ਸਰਵਣ ਕਰਨਾ ਹੈ ਜੀ।

ਸਤਿਗੁਰੂ ਸੱਚੇ ਪਾਤਸ਼ਾਹ ਦੀ ਮਹਾਨ ਬਖਸ਼ਿਸ਼ ਹੋਈ ਹੈ ਜੋ ਪਾਤਸ਼ਾਹ ਦਾ ਉਹ ਟਾਸਰਾ ਲੈ ਕਰਕੇ ਕਾਰਜ ਆਰੰਭ ਕੀਤਾ ਸੀ। ਸਾਹਿਬ ਜੀ ਦੀ ਬਖਸ਼ਿਸ਼ ਦੇ ਨਾਲ ਕਾਰਜ ਨਿਰਵਿਘਨ ਸੰਪੂਰਨ ਹੋਇਆ ਹੈ। ਦਾਸ ਦੇ ਜਿੱਥੇ ਵੱਲੋਂ ਦੋਨਾਂ ਪਰਿਵਾਰਾਂ ਨੂੰ ਲੱਖ ਲੱਖ ਵਧਾਈਆਂ। ਆਓ ਇਸ ਤੋਂ ਉਪਰੰਤ ਵਧਾਈ ਦੇ ਸ਼ਬਦ ਗਾਇਨ ਕੀਤੇ ਜਾਣਗੇ। ਆਪ ਸਾਰਿਆਂ ਨੇ ਕਿਰਪਾਲਤਾ ਕਰਨੀ। ਆਓ

ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਹਾਈ ਦਾਤਾ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ।

ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਕਾ ਪਾਵਨ ਪਵਿੱਤਰ ਫੁਰਮਾਨ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਦੇ ਮਾਂ ਵਾਕਾਂ ਅਨੁਸਾਰ ਗਰੀਬ ਨਵਾਜ ਆਪ ਜੀ ਨੇ ਕਿਰਪਾ ਕੀਤੀ ਅੱਜ ਆਪ ਜੀ ਕੇ ਹਜ਼ੂਰ ਸੁਭਾਗ ਜੋੜੀ ਵਿਕਰਮ ਸਿੰਘ ਗਰੇਵਾਲ ਸਪੁੱਤਰ ਹਰਦੀਪ ਸਿੰਘ ਗਰੇਵਾਲ ਬੀਬੀ ਸੁਰਿੰਦਰ ਕੌਰ ਗਰੇਵਾਲ ਅਤੇ ਯੁਵਾਨ ਹੋਏ ਹੂ ਸਪੁੱਤਰੀ ਯੂਨ ਹੂ ਸ਼ੂ ਫੰਗ ਸਿੰਘ ਸੱਚੇ ਪਾਤਸ਼ਾਹ ਜੀਓ ਇਹਨਾਂ ਸੁਭਾਗ ਜੋੜੀ ਦਾ ਬੱਚਿਆਂ ਦਾ ਆਪ ਜੀ ਕੇ ਹਜ਼ੂਰ ਗੁਰਮਰਿਆਦਾ ਅਨੁਸਾਰ ਆਨੰਦ ਕਾਰਜ ਹੋਇਆ ਆਪ ਜੀ ਨੇ ਕਿਰਪਾ ਕਰਨੀ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਗ੍ਰਿਸ਼ਤ ਧਰਮ ਦੀਆਂ ਖੁਸ਼ੀਆਂ ਖੇੜੇ ਝੋਲੀ ਵਿੱਚ ਪਾਉਣਾ ਸਤਿਗੁਰੂ ਜੀਓ ਰਹਿਮਤਾਂ ਕਰਨੀਆਂ ਆਪਣੇ ਚਰਨਾਂ ਦੀ ਪ੍ਰੀਤ ਬਖਸ਼ਿਸ਼ ਕਰਕੇ ਨਵਾਜਣਾ ਸਤਿਗੁਰੂ ਜੀ ਸੰਗਤ ਦੀ ਦਾਤ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਨੀ ਗਰੀਬ ਨਵਾਜ ਦੋਹਾਂ ਪਰਿਵਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਆਪਸੀ ਪ੍ਰੇਮ ਪਿਆਰ ਦੀ ਦਾਤ ਬਖਸ਼ਿਸ਼ ਕਰਕੇ ਨਵਾਜਣਾ ਖੁਸ਼ੀਆਂ ਦੇ ਮੌਕੇ ਸੁਭਾਗ ਜੋੜੀ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਭੇਟ ਕੀਤੇ ਗਏ ਹਨ ਆਪ ਜੀਆਂ ਨੇ ਅੰਗੀਕਾਰ ਕਰਨੇ ਸਦੀਵ ਕਾਲ ਪੜਦੇ ਕਜਨੇ ਬਖਸ਼ਿਸ਼ ਕੀਤੇ ਹੋਏ ਭੰਡਾਰਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਭੇਟਾਵਾਂ ਮਾਇਆ ਅਰਪਣ ਕੀਤੀ ਸਮੂਹ ਸੰਗਤ ਦੀ ਹਾਜ਼ਰੀ ਮਾਇਆ ਸਫਲੀ ਕਰਨੀ ਦਰੋਂ ਘਰੋਂ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ ਕਿਰਪਾ ਕਰੋ ਦਰ ਆਈ ਸੰਗਤ ਨੂੰ ਨਿਵਾਜਦੇ ਹੋਏ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰੋ।

ਨਾ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਨਿਮ ਕੇ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਮੀਨਸ ਆਈ ਗੈਟ ਮਿਲੀਅਨਸ ਆਫ ਹੈਪੀਨੈਸ ਵੈਨ ਮਾਈ ਗੋਡ ਇਜ਼ ਪਲੀਜ਼ਡ ਆਈ ਐਮ ਨੋਟ ਗੋਇੰਗ ਟੂ ਐਲੈਬੋਰੇਟ ਟੂ ਮੱਚ ਔਨ ਦੈਟ ਸੋ ਵਿਦ ਦੈਟ ਲੈਟਸ ਡੂ ਦ ਗ੍ਰੀਟਿੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗ੍ਰੀਟਿੰਗ ਇਨ ਆਲ ਦਾ ਸਿੱਖਰ ਇਜ਼ ਦਾ ਸੇਮ ਫਾਰ ਆਲ ਦਾ ਟਾਈਮਸ ਮੋਰਨਿੰਗ ਈਵਨਿੰਗ ਨੂਨ ਨਾਈਟ ਵਟ ਐਵਰ ਟਾਈਮ ਇਟ ਇਜ਼ ਇਟ ਡਜ਼ ਨੋਟ ਮੈਟਰ ਸੇਮ ਗ੍ਰੀਟਿੰਗ ਇਜ਼ ਦੇਅਰ ਵਟ ਦੈਟ ਮੀਨਸ ਆਲ ਦਾ ਸਕਸੈਸਿਸ ਐਂਡ ਆਲ ਮਾਈ ਗਿਫਟਸ ਦੈਟ ਆਈ ਗੈਟ ਫਰੋਮ ਦਾ ਗੋਡ ਦੇ ਆਰ ਗਿਵਨ ਬਾਈ ਹਿਮ ਵੈਨ ਹੀ ਇਜ਼ ਪਲੀਜ਼ਡ ਸੋ we are blessed and it's very happy occasion and auspicious occasion when we completed the ceremony marriage ceremony of Vikram Singh Garhiwal with the Yuan Hui Hu with the grace of Vaheguru with the grace of Guru Granth Sahib at this happy occasion I congratulate the couple their parents relatives and friends on both sides on behalf of the management of this gurdwara and all the congregation of this gurdwara and on behalf of all the guests that are present here is khushi par mauke te main punjabi ch hun kar liya main jisse Vikram Singh Garhiwal se Yuan Hui Hu nu lakh lakh vadhai dena utthe unna de mata pita ਸਮੂਹ ਰਿਸ਼ਤੇਦਾਰਾਂ ਸਾਖ ਸੰਬੰਧੀਆਂ ਮਿੱਤਰਾਂ ਦੋਸਤਾਂ ਸਹੇਲੀਆਂ ਸਭ ਨਾਲ ਲੱਖ ਲੱਖ ਵਧਾਈ ਦਿੰਦਾ ਅਤੇ ਨਾਲ ਅਰਦਾਸ ਕਰਦਾ ਅਕਾਲ ਪੁਰਖ ਪਾਸ ਕੇ ਅਕਾਲ ਪੁਰਖ ਉਹਨਾਂ ਦੀ ਜੋੜੀ ਨੂੰ ਸਦਾ ਲਈ ਬਣਾਈ ਰੱਖੇ ਅਤੇ ਉਹਨਾਂ ਨੂੰ ਵਿਆਹਤਾ ਜੀਵਨ ਖੁਸ਼ੀਆਂ ਭਰਿਆ ਹੋਵੇ ਕਾਮਯਾਬੀਆਂ ਵਾਲਾ ਭਰਿਆ ਹੋਵੇ ਅਤੇ ਹੁਣ ਮੈਂ ਇੰਗਲਿਸ਼ ਵਿੱਚ ਲੱਗਾ ਸਵਿੱਚ ਕਰਨ ਵਾਈ ਪ੍ਰੇ ਟੂ ਵਾਹਿਗੁਰੂ ਟੂ ਗੋਡ to give this married couple all the blessings and all the happinesses of a married life. And also, I congratulate not only the couple but also their parents and relatives. Also, I pray to God for a good relationship of both families, Garhiwal and also the other family, Yuan Hui, whose parents and their relatives all, God give them a very nice relationship forever. Now I'm going to address the couple in English and let me have a vision of them so that they can understand what I'm saying. I may be too fast, but I'll try to be slow down. You both have taken four rounds around Guru Granth Sahib. Without speaking, you have vowed to stay together in this life, through thick and thin, forever and forever. And we pray to God, to Vaheguru, to bless you, to be successful in that, in the vow that you have taken. Also, your responsibilities are doubled now because in Sikhism we do the service also not only to our own parents but to the spouse parents. Same thing applies to the relatives on both sides and friends and community also at the end. So now I'm going to request my Sapar Namani Singh Ji to do the honoring ceremony to the couple. ਹੁਣ ਜੋੜੀ ਨੂੰ ਸਨਮਾਨ ਕੀਤਾ ਜਾਏਗਾ ਜੀ।

0: As you have noticed that in Sikhism, husband and wife have the equal status. And a lot of countries, a lot of religions have started making rules and regulations now, but we already have from day one when we started our religion, means the Sikhism. So that's the salient feature of Sikhism. Also, the honoring part has a significance for the couple. You keep those honoring scarves in your, with your other things at home forever, and that will remind you about the vows you have taken in front of Guru Granth Sahib and in the congregation. So remember that part. ਸੰਗਤਾਂ ਦਾ ਦੋਨਾਂ ਪਾਸਿਆਂ ਤੋਂ ਸੱਦੇ 'ਤੇ ਆ ਕੇ ਅੱਜ ਜਿੱਥੇ ਆਪ ਜੀ ਨੇ ਵਿਆਹ ਦੀ ਰੌਣਕ ਵਧਾਈ ਹੈ ਉੱਥੇ ਤੰਤਰ ਗੁਰੂ ਗ੍ਰੰਥ ਸਾਹਿਬ ਦੀ ਸ਼ਾਨ ਵੀ ਵਧਾਈ ਹੈਗੀ ਹੈ ਜੀ। ਸੋ ਆਪ ਜੀ ਦਾ ਹਾਰਦਿਕ ਧੰਨਵਾਦ। ਅਤੇ ਮੈਂ ਹੁਣ ਇੰਗਲਿਸ਼ ਵਿੱਚ ਦੱਸਦਿਆਂ ਹਾਂ। ਆਈ ਐਮ ਥੈਂਕਫੁਲ ਟੂ ਆਲ ਆਫ ਯੂ ਔਨ ਬਿਹਾਫ ਆਫ ਬੋਥ ਫੈਮਿਲੀਜ਼ ਫਾਰ ਕਮਿੰਗ ਹੇਅਰ ਟੂਡੇ ਐਟ ਦਿਸ ਸਪੈਸ਼ੀਅਸ ਓਕੇਜ਼ਨ ਆਫ ਦ ਮੈਰਿਜ where you were part of the marriage ceremony, but you were also part of the congregation. So that's very commendable. For non-Punjabi speakers, you can come to Sikh Gurdwara anytime. Whenever you have free time, we have this free campus, and you have to do it, take off your shoes outside the main hall and cover your head all the time. Those are the two protocols that we follow in Sikh religion all the time. So, hun kise ne aake badhaiyan thal deniyan ji? Haanji? Aajo? Haanji? Achha. Kar lo, kar lo, jo marzi kar lo, aajo.
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਹੁਤਾ ਪ੍ਰਪੇਅਰ ਨਹੀਂ ਸੀਗਾ, ਪਰ ਆਈ ਜਸਟ ਵਾਂਟ ਟੂ ਥੈਂਕ ਆਲ ਦਾ ਫਰੈਂਡਸ, ਫੈਮਿਲੀ, ਰਿਲੇਟਿਵਸ, ਐਵਰੀਬਡੀ ਫਰੋਮ ਫਾਰ ਐਂਡ ਨੀਅਰ ਹੂ ਹੈਵ ਕਮ ਹੇਅਰ ਟੂ ਜੁਆਇਨ ਦਿਸ ਬਿਊਟੀਫੁਲ ਓਕੇਜ਼ਨ। ਫਰੋਮ ਆਵਰ ਬਾਟਮ ਆਫ ਆਵਰ ਹਾਰਟ, ਦ ਗਰੀਵਾਲ ਫੈਮਿਲੀ, ਥੈਂਕ ਯੂ ਆਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੀ ਯੂ ਵਾਂਟ ਟੂ ਸੇ ਯਾ
0: ਨਾਓ ਯੂ ਕੈਨ ਡੂ ਦ ਸੈਕੰਡ ਪਾਰਟ। ਪੇਰੈਂਟਸ ਓਨਲੀ ਹੀਅਰ, ਅਦਰ ਗੈਸਟ ਕੈਨ ਡੂ ਇਟ ਇਨ ਦ ਲੰਚ ਹਾਲ। ਜਿਹਨਾਂ ਜਿਹਨਾਂ ਮਾਤਾ ਪਿਤਾ ਨੂੰ ਬੇਨਤੀ ਆ ਕਿ ਉਹ ਸਗਨ ਇੱਥੇ ਦੇ ਲੈਣ ਜੇ ਚਾਹੁੰਦੇ ਤਾਂ, ਨਹੀਂ ਤਾਂ ਫਿਰ ਉਹਦੇ ਸਾਰਾ ਕੁਛ ਕਰਨਾ ਵਿਆਹ ਵਾਲੇ ਲੰਗਰ ਵਾਲੇ ਪਾਸੇ ਤਾਂ ਵੀ ਠੀਕ ਹੈ। ਯੂ ਵਾਂਟ ਟੂ ਡੂ ਇਟ ਇਨ ਦਾ ਲੰਚ ਹਾਲ, ਦੈਟਸ ਫਾਈਨ ਆਲਸੋ। ਕਪਲ ਆਫ ਥਿੰਗਸ ਦੈਟ ਆਈ ਡਿਡ ਨਾਟ ਮੈਨਸ਼ਨ ਇਨ ਪ੍ਰੈਜੈਂਸ ਆਫ ਗੁਰੂ ਗ੍ਰੰਥ ਸਾਹਿਬ, ਵੀ ਡੂ ਨਾਟ ਪੁੱਟ ਦਾ ਗਾਰਲੈਂਡਸ ਅਰਾਊਂਡ ਦਾ ਕਪਲ ਨੈਕਸ, ਔਰ ਵੀ ਡੋਂਟ ਪੁੱਟ flower petals. Those are two things why we don't do it. Being Guru Granth Sahib supreme, we respect Guru Granth Sahib. That's why everything is under Guru Granth Sahib. Guru Granth Sahib is the supreme one. So thinking of the respect for that, we always have that tradition not to do other things, keep it simple. So if nobody else wants to come and congratulate the couple, that's fine with me. So I'm thankful for all of you to give me the service to conduct this part. I appreciate that. I'm blessed by God, by Vaheguru to do it. I don't do it. He is the one who makes me do it. He is the one who brings me here. I do not have the capability of coming here. No, I cannot brag, I cannot do it. All is done according to His will, only according to the will of Vaheguru. And I am thankful to Vaheguru. Vaheguru Ji Ka Khalsa, Vaheguru Ji Ki Fateh.

ہے، چلو نکل گیا، چلا دیا.

ਪੈਸਾ ਭਰਾਂ ਨੇ ਜੋ ਗ੍ਰਾਹਕ ਜਿਨ੍ਹਾਂ ਚ ਸ਼ਬਦ ਪੜ੍ਹਨੇ ਹਨ ਰਾਗ ਪੈਰੋ ਐਂਟੋ ਡੀ ਲਾਈਕ ਕਟੋਂ ਟਿਕੇ ਜਿਸ ਨਿੰਮ

ਪਹਿਲਾਂ ਬਹੁਤ ਹੀ ਜ਼ਿਆਦਾ ਸੁਰੀਲੇ ਕੀਰਤਨੀ ਹੈ। ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਖਾਲਸਾ ਹਜ਼ੂਰੀ ਰਾਗੀ ਦਰਬਾਰ ਸਾਹਿਬ ਬਹੁਤ ਹੀ ਸੁੰਦਰ ਕੀਰਤਨ ਕਰ ਰਹੇ ਸਨ ਰਾਗਾਂ ਦੇ ਨਾਲ। ਸਾਡੇ ਬਹੁਤ ਸਤਿਕਾਰਯੋਗ ਅੰਕਲ ਜੀ ਨੇ ਬਹੁਤ ਆਸ਼ੀਰਵਾਦ ਬਲੈਸਿੰਗਸ ਦਿੰਦੇ ਨੇ ਸਾਨੂੰ। ਸਾਰਿਆਂ ਦਾ ਕੋਟਾਨ ਕੋਟ ਧੰਨਵਾਦ ਹੈ ਸਾਰੀ ਸੰਗਤ ਦਾ, ਜੋ ਕਿ ਆਪ ਜੀ ਰਾਗਾਂ ਨੂੰ ਤੇ ਸਾਨੂੰ ਛੋਟੇ ਬੱਚਿਆਂ ਨੂੰ ਅਸੀਸ ਬਖਸ਼ਦੇ ਹੋ। ਆਪ ਜੀ ਦੀ ਅਸੀਸ ਹੀ ਸਾਡੀ ਹੌਸਲਾ ਵਧਾਈ ਹੈ। ਸਾਡੇ ਨਾਲ ਜੋ ਕਿ ਵਾਇਲਨ ਤੇ ਸੰਗਤਕਾਰ ਨੇ ਮੇਰੇ ਛੋਟੇ ਵੀਰ ਭਾਈ ਸੁਖਮਪ੍ਰੀਤ ਸਿੰਘ, ਸੁਖਮੀਰ, ਸੁਖ ਅੰਮ੍ਰਿਤ ਸਿੰਘ, ਜੋ ਕਿ ਬਹੁਤ ਹੀ ਸੋਹਣੇ ਵਾਇਲਨ ਵਜਾਉਂਦੇ ਨੇ। ਮੈਂ ਆਪ ਬੇਨਤੀ ਕੀਤੀ, ਮੈਂ ਭਾਅ ਜੀ ਤੁਸੀਂ ਸਾਡੇ ਨਾਲ ਸੰਗਤ ਕਰੋ। ਕਹਿੰਦੇ ਭਾਅ ਜੀ ਮੈਂ 5 ਘੰਟੇ ਵਜਾਇਆ ਅਤੇ ਮੇਰਾ ਪੈਰ ਸੋ ਗਿਆ, ਅਤੇ ਮੈਂ ਪਲੀਜ਼ ਅਗਰ ਆਪ ਜੀ ਆਓਗੇ ਤਾਂ ਸਾਡੀ ਪਰਫੋਰਮੈਂਸ ਨੂੰ 4 ਚਾਂਦ ਹੋਰ ਲੱਗ ਜਾਣ। ਅਤੇ ਮੈਂ ਜ਼ਿਆਦਾ ਸਮਾਂ ਨਾ ਲੈਂਦਿਆਂ ਰਾਗ ਭੈਰੋ ਅਤੇ ਉਸ ਤੋਂ ਬਾਅਦ ਰਾਗ ਤੋੜੀ ਅਸੀਂ ਆਪ ਜੀ ਨੂੰ ਸੁਣਾਵਾਂਗੇ। ਆਓ, ਜੋ ਕਿ ਬੰਦਿਸ਼ ਛਾਪਤਾਲ ਦੇ ਵਿੱਚ ਹੈ। ਬੇਸਿਕਲੀ ਅਸੀਂ ਸ਼ਾਸਤਰੀ ਸੰਗੀਤ ਦੇ ਵਿੱਚ PhD ਦੋਵੇਂ ਭਰਾਵਾਂ ਨੇ ਕੀਤੀ ਹੈ। ਕਲਾਸੀਕਲ ਦੇ ਵਿੱਚ ਭੈਰਵ ਜਿਹੜਾ ਰਾਗ ਹੈ, ਜੋ ਕਿ ਪਹਿਲੇ ਈਅਰ ਦੇ ਵਿੱਚ ਸਿਖਾਇਆ ਜਾਂਦਾ ਰਾਗ ਭੈਰਵ, ਗੋਪਾਲੀ ਗੁਰਦਾ, ਇੱਦਾਂ ਵੇਰੀਅਸ ਟਾਈਪ ਦੇ ਰਾਗ, ਬਹੁਤ ਹੀ ਸੋਹਣਾ ਉਪਰਾਲਾ ਸਾਡੇ ਉਸਤਾਦ ਜੀ ਪ੍ਰੋਫੈਸਰ ਦਲਬੀਰ ਸਿੰਘ ਜੀ ਨੇ ਕੀਤਾ ਹੈ। ਅਤੇ ਸੈਨ ਹੋਜ਼ੇ ਦੀ ਗੁਰਦੁਆਰਾ ਸਾਹਿਬ ਦੀ ਜਿੰਨੀ ਵੀ ਕਮੇਟੀ ਹੈ ਉਹਨਾਂ ਨੇ ਸਾਰਿਆਂ ਨੇ ਰਲ ਕੇ ਉਪਰਾਲਾ ਕੀਤਾ ਹੈ। ਆਓ ਸਾਰੇ ਸ਼ਬਦ ਸਰਵਣ ਕਰੀਏ। ਭਲੇ ਨਿੰਦੋ, ਭਲੇ ਨਿੰਦੋ, ਭਲੇ ਨਿੰਦਾ ਲੋਕ,

ਮੇਰੇ ਵੀਰ ਜੀ ਉਹਨਾਂ ਨੇ ਤਾਨ ਮਾਰੀਆਂ ਨੂੰ ਸਫਾਟ ਦੀ ਤਾਨ ਕਹਿੰਦੇ ਨੇ, ਜੋ ਕਿ ਅੱਧੀ ਮਾਤਰਾ ਦੀ ਤਾਨ ਆਪ ਜੀ ਨੂੰ ਸਥਾਈ ਦੇ ਵਿੱਚ ਉਸਤਾਦ ਜੀ ਕੋਸ਼ਿਸ਼ ਕਰ ਰਹੇ ਹਾਂ ਸਥਾਈ ਦੇ ਵਿੱਚ ਅੱਧੀ ਮਾਤਰਾ ਦੀ ਤਾਨ ਮਾਰਾਂਗੇ।

ਗੱਜੀ ਆ ਹੁਣ ਰਾਗ ਤੋੜੀ ਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੂਖ ਨਾਮ

0: ਸਿਆ ਪ੍ਰਵਾਨ ਕੰਨੀ ਭੁੱਲਾਂ ਚ ਕਦ ਖੀਮਾ ਸਾਰਿਆਂ ਦਾ ਕੋਟਾਨ ਕੋਟ ਧੰਨਵਾਦ ਹੈ ਸਾਰੀ ਸੰਗਤ ਦਾ ਸਾਰੇ ਸਟਾਫ ਮੈਂਬਰ ਦਾ ਸਾਡੇ ਉਸਤਾਦ ਜੀ ਪ੍ਰੋਫੈਸਰ ਦਲਬੀਰ ਸਿੰਘ ਜੀ ਦਾ ਜਿਨ੍ਹਾਂ ਨੇ ਇਹ ਸਾਨੂੰ ਮੌਕਾ ਦਿੱਤਾ ਰਾਗ ਦਰਬਾਰ ਦੇ ਵਿੱਚ ਆਉਣ ਦਾ ਸਾਰਿਆਂ ਦਾ ਸਾਂਝੇ ਤੌਰ ਤੇ ਧੰਨਵਾਦ ਹੈ ਸਾਰੇ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਬਹੁਤ ਹੀ ਸੁਰੀਲੇ ਕੀਤਨੇ ਹਨ ਸਾਰੇ ਬੱਚੇ ਤੇ ਬਹੁਤ ਹੀ ਪਿਆਰ ਨਾਲ ਇਹਨਾਂ ਨੇ ਜੋੜੀ ਰਾਗ ਪੂਰੇ ਠਹਿਰਾਉ ਨਾਲ ਗਾਇਨ ਕੀਤਾ ਆਸ ਕਰਦੇ ਹਾਂ ਕਿ ਫਿਰ ਵੀ ਜਦੋਂ ਵੀ

جو بس آئے سائی جھوٹ نانک

Thank you.

जिस तरीके से हुई

Thank you.

Ubeda.

Thank you.

ਆਪਣੇ

ਕਰਾਇਆ

Thank you.

ಇರುವುದು

Thank you.

Thank you.

guys.